0: SBS, a world of difference. You're with SBS Punjabi on mobile, online, and on radio.
1: ਤੁਸੀਂ SBS ਪੰਜਾਬੀ ਨਾਲ ਮੋਬਾਈਲ, ਆਨਲਾਈਨ ਅਤੇ ਰੇਡੀਓ ਦੁਆਰਾ ਜੁੜੇ ਹੋ।
2: ਜੀ ਆਇਆਂ ਨੂੰ ਜੀ, SBS ਦੇ ਪੰਜਾਬੀ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਜੀ। ਅੱਜ ਆ ਜੀ ਦਿਨ ਬੁੱਧਵਾਰ, ਜੂਨ ਮਹੀਨੇ ਦੀ 10 ਤਰੀਕ, ਅਤੇ ਸਿਡਨੀ ਤੋਂ ਮੈਂ ਜਸਮੀਤ ਕੌਰ ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ SBS ਪੰਜਾਬੀ ਪ੍ਰੋਗਰਾਮ। ਸਾਰੇ ਸੁਣ ਰਹੇ ਸਰੋਤ

0: ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਹੈਲੋ ਜੀ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਉਹਨਾਂ ਸਾਰੇ ਪਰੰਪਰਾਗਤ ਮਾਲਕਾਂ ਨੂੰ ਮਾਣ ਦੇਣਾ ਚਾਹੁੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪ੍ਰਸਾਰਿਤ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕਾਮਾ ਰਾਏਗਲ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪਿਛਲੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਅਤੇ ਆਦਿਵਾਸੀ ਅਤੇ ਟੋਰਸਟ੍ਰੇਟ ਆਈਲੈਂਡਰ ਖਿੱਤਿਆਂ ਨੂੰ ਵੀ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਸਾਡਾ ਅੱਜ ਦਾ ਇਹ ਪ੍ਰੋਗਰਾਮ ਸੁਣ ਰਹੇ ਹੋ। ਪਿਆਰੇ ਦੋਸਤੋ, ਉਮੀਦ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੁਹਾਡਾ ਅੱਜ ਦਾ ਦਿਨ ਬਹੁਤ ਵਧੀਆ ਜਾ ਰਿਹਾ ਹੋਊਗਾ। ਮੈਨੂੰ ਪਤਾ ਕਿ ਅੱਜ ਕੱਲ੍ਹ ਅਸੀਂ ਸਾਰੇ ਬਹੁਤ ਬਿਜ਼ੀ ਹੁੰਦੇ ਹਾਂ, ਕੰਮ ਦੀਆਂ ਜ਼ਿੰਮੇਵਾਰੀਆਂ, ਘਰ ਦੀਆਂ, ਫਿਰ ਜੇਕਰ ਤੁਸੀਂ ਬੱਚਿਆਂ ਵਾਲੇ ਆ ਤਾਂ ਉਹਨਾਂ ਨੂੰ ਵੀ ਸਮਾਂ ਦੇਣਾ ਆ, ਕਦੇ ਕਿਸੇ ਨੂੰ ਸਪੋਰਟਸ 'ਤੇ ਲੈ ਕੇ ਜਾਣਾ ਹੁੰਦਾ, ਕਦੇ ਸਕੂਲ ਦੀਆਂ ਐਕਟੀਵਿਟੀਜ਼ ਹੁੰਦੀਆਂ। ਪਰ ਜੇਕਰ ਤੁਸੀਂ ਇਹ ਸਭ ਕੁਝ ਦੇ ਬਾਵਜੂਦ ਵੀ ਸਾਨੂੰ ਸਮਾਂ ਕੱਢ ਕੇ ਅੱਜ ਲਾਈਵ ਸੁਣ ਰਹੇ ਹੋ, ਆਪਣੇ ਦਿਨ ਦਾ ਹਿੱਸਾ ਬਣਾ ਰਹੇ ਹੋ, ਤਾਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ ਜੀ। ਜ਼ਿੰਮੇਵਾਰੀ ਦੀ ਗੱਲ ਕਰ ਰਹੇ ਹਾਂ ਜੀ, ਖੁਦ ਮੁਖਤਿਆਰੀ ਦੀ ਜੇ ਗੱਲ ਕਰੀਏ ਤਾਂ ਸਤਿੰਦਰ ਸਰਤਾਜ ਨੇ ਇਹ ਕਿਹਾ ਆ ਕਿ ਦੇਣੀ ਆਸਾਂ ਨੂੰ ਤਾਂ ਚਾਬੀ ਇਤਬਾਰ ਦੀ, ਜ਼ਿੰਮੇਦਾਰੀ ਰੌਣਕਾਂ ਨੂੰ ਘਰ ਬਾਰ ਦੀ, ਦਿਲਚਸਪੀ ਨਾਲ ਦੋਸਤੀ ਬਣਾਉਣ ਲਈ ਅਸੀਂ ਲਈਏ ਹਮੈਤ ਜੀ ਬਹਾਰ ਦੀ, ਆ ਹੁਣ ਕੱਟਣਾ ਨਹੀਂ ਸਮਾਂ ਜਿਹਾ ਨਹੀਂ ਸਾਰਨਾ, ਸੋਹਣੀ ਜ਼ਿੰਦਗੀ ਨੂੰ ਇੱਦਾਂ ਨਹੀਂ ਗੁਜ਼ਾਰਨਾ, ਸੱਦੇ ਖੁਸ਼ੀਆਂ ਨੂੰ ਲੁੱਕ ਛੁੱਪ ਭੇਜ ਕੇ, ਆ ਉਦਾਸੀਆਂ ਨੂੰ ਦੇਖੀ ਕਿੱਦਾਂ ਚਾਰਨਾ, ਉਹ ਅਸੀਂ ਛੱਡਤਾ ਏ ਜਿੱਤਣਾ ਅਤੇ ਹਾਰਨਾ, ਅਤੇ ਫਜ਼ੂਲ ਵਿੱਚ ਸੋਚਣਾ ਵਿਚਾਰਨਾ, ਮੁੜ ਲੈ ਲਈਆਂ ਨੇ ਖੁਦ ਮੁਖਤਾਰੀਆਂ, ਜਿੱਥੇ ਚਿੱਤ ਕਰੂ ਉੱਥੇ ਦਿਲਵਾਰਨਾ, ਮੁੜ ਲੈ ਲਈਆਂ ਨੇ ਖੁਦ ਮੁਖਤਾਰੀਆਂ, ਜਿੱਥੇ ਚਿੱਤ ਕਰੂ ਉੱਥੇ ਦਿਲਵਾਰਨਾ। ਜੀ ਹਾਂ, ਬਿਲਕੁਲ, ਆਪਣੇ ਮਨ ਦੀ ਕਰ ਰਹੇ ਹੋਏ ਅੱਜ ਦੇ SBS ਪੰਜਾਬੀ ਪ੍ਰੋਗਰਾਮ ਨੂੰ ਤੁਸੀਂ ਕਿੱਥੇ ਸੁਣ ਰਹੇ ਹੋ ਜੀ? ਸ਼ਾਇਦ ਬੱਸ ਚਲਾਉਂਦੇ ਹੋਏ, ਸ਼ਾਇਦ ਸਬਜ਼ੀ ਬਣਾਉਂਦੇ ਹੋਏ, ਜਾਂ ਗੱਡੀ ਚਲਾਉਂਦੇ ਹੋਏ। ਜ਼ਰੂਰ ਸਾਨੂੰ ਸੁਨੇਹਾ ਭੇਜ ਕੇ ਦੱਸਿਓ ਅਤੇ ਅੱਜ ਦੇ ਪ੍ਰੋਗਰਾਮ ਵਿੱਚ ਹਾਜ਼ਰੀ ਲਵਾਇਓ। ਨੰਬਰ ਆ ਜੀ 0439-799-767, 0439-799-767, ਤੁਹਾਡੇ ਸੁਨੇਹੇ ਦੀ ਉਡੀਕ ਰਹੂਗੀ ਜੀ। ਅੱਜ ਦੇ ਪ੍ਰੋਗਰਾਮ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਸਨੋਅ ਸੀਜ਼ਨ ਦੇ ਬਾਰੇ ਅਤੇ ਇਸ ਸਮੇਂ ਯਾਦ ਰੱਖਣ ਵਾਲੀਆਂ ਕੁਝ ਗੱਲਾਂ ਦੇ ਬਾਰੇ।
1: ਪੁਲਿਸ ਦਾ ਕਹਿਣਾ ਹੈ ਕਿ ਸਹੀ ਤਿਆਰੀ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਬਹੁਤ ਮਹੱਤਵਪੂਰਨ ਸਾਬਤ ਹੋ ਸਕਦੀ ਹੈ।
0: ਫੇਰ ਸ਼ਾਮ ਕੰਟਰੈਕਟਿੰਗ ਬਾਰੇ ਗਹਿਰਾਈ 'ਚ ਜਾਣਾਂਗੇ।
2: ਟੈਕਸ ਦੇ ਇਸ ਫੇਰਬਦਲ ਨੂੰ ਸ਼ਾਮ ਕੰਟਰੈਕਟਿੰਗ ਕਿਹਾ ਜਾਂਦਾ ਅਤੇ ਇਹ ਗੈਰ ਕਾਨੂੰਨੀ ਹੈ।
0: ਅੱਜ ਦੇ ਪ੍ਰੋਗਰਾਮ ਦੀ ਖਾਸ ਗੱਲਬਾਤ ਹੋਵੇਗੀ ਸਿਹਤ ਸੰਭਾਲ ਉੱਤੇ।
3: ਵੀ ਤੁਸੀਂ ਆਪਦਾ ਰਹਿਣ ਸਹਿਣ ਦਾ ਬਦਲ ਨਹੀਂ ਕਰੋ, ਇਹਦਾ ਮਤਲਬ ਲਾਈਫ ਸਟਾਈਲ ਮੋਡੀਫਿਕੇਸ਼ਨਸ ਕਰੋ।
0: ਹਰ ਬੁੱਧਵਾਰ ਦੀ ਤਰ੍ਹਾਂ ਅੱਜ ਵੀ ਬਾਲੀਵੁੱਡ ਦੀਆਂ ਤਾਜ਼ਾ ਖਬਰਾਂ ਜਾਣਾਂਗੇ।
4: ਰਣਵੀਰ ਸਿੰਘ ਦੇ ਖਿਲਾਫ ਜਾਰੀ ਨਾਨ ਕੋਆਪਰੇਸ਼ਨ ਡਾਇਰੈਕਟਿਵ ਨੂੰ ਇਮੀਡੀਏਟ ਇਫੈਕਟ ਦੇ ਨਾਲ ਵਾਪਸ ਲੈਣ ਦਾ ਐਲਾਨ ਕੀਤਾ ਹੈ।
0: ਪਰ ਸਭ ਤੋਂ ਪਹਿਲਾਂ ਜਾਣਦੇ ਆ ਕਿ ਦੇਸ਼ ਵਿਦੇਸ਼ ਵਿੱਚ ਕੀ ਚੱਲ ਰਿਹਾ ਹੈ ਅੱਜ ਦੀਆਂ ਤਾਜ਼ਾ ਖਬਰਾਂ ਦੇ ਨਾਲ।

0: SBS ਪੰਜਾਬੀ ਦੇ ਨਿਊਜ਼ ਰੂਮ ਤੋਂ ਮੈਂ ਹਾਂ ਜਸਮੀਤ ਕੌਰ ਤੇ ਲੈ ਕੇ ਹਾਜ਼ਰ ਹਾਂ ਬੁੱਧਵਾਰ 10 ਜੂਨ 2026 ਦੀਆਂ ਚੋਣਵੀਆਂ ਖਬਰਾਂ। ਨਵੇਂ ਵੈਸਟਰਨ ਸਿਡਨੀ ਹਵਾਈ ਅੱਡੇ ਤੋਂ ਪਹਿਲੀਆਂ ਉਡਾਣਾਂ 25 ਅਕਤੂਬਰ ਨੂੰ ਰਵਾਨਾ ਹੋਣਗੀਆਂ ਅਤੇ ਟਿਕਟਾਂ ਹੁਣ ਵਿਕਰੀ ਲਈ ਉਪਲਬਧ ਹਨ। ਸਿਡਨੀ ਦੇ ਦੂਜੇ ਹਵਾਈ ਅੱਡੇ ਤੋਂ ਪਹਿਲੀ ਉਡਾਨ ਜੈੱਟ ਸਟਾਰ ਦੀ ਗੋਲਡ ਕੋਸਟ ਸਰਵਿਸ ਹੋਵੇਗੀ ਜੋ ਸਵੇਰੇ 11 ਵਜੇ ਰਵਾਨਾ ਹੋਇਆ ਕਰੇਗੀ। ਇਸ ਏਅਰਪੋਰਟ ਦੀਆਂ ਪਹਿਲਾਂ ਘੋਸ਼ਿਤ ਕੀਤੀਆਂ ਗਈਆਂ ਅੰਤਰਰਾਸ਼ਟਰੀ ਮੰਜ਼ਿਲਾਂ ਆਕਲੈਂਡ ਅਤੇ ਚਾਂਗੀ ਹਨ। ਜ਼ਿਕਰਯੋਗ ਹੈ ਕਿ ਨਵਾਂ ਹਵਾਈ ਅੱਡਾ 24 ਘੰਟੇ ਚੱਲੇਗਾ ਜਦਕਿ ਸਿਡਨੀ ਹਵਾਈ ਅੱਡੇ 'ਤੇ ਰਾਤ ਦੇ ਸਮੇਂ ਉਡਾਨਾਂ ਲਈ ਕਰਫਿਊ ਲਾਗੂ ਹੁੰਦਾ ਹੈ। ਦੂਸਰੇ ਪਾਸੇ ਆਸਟ੍ਰੇਲੀਆ ਵਿੱਚ 16 ਸਾਲ ਤੋਂ ਘੱਟ ਉਮਰ ਵਾਲੇ ਨੌਜਵਾਨਾਂ ਲਈ ਸੋਸ਼ਲ ਮੀਡੀਆ ਰੋਕ ਲਾਗੂ ਹੋਣ ਤੋਂ ਬਾਅਦ ਪਹਿਲੇ 6 ਮਹੀਨੇ ਗੁਜ਼ਰ ਚੁੱਕੇ ਹਨ ਪਰ ਮਾਹਿਰ ਅਤੇ ਨੌਜਵਾਨ ਰਲੀ ਮਿਲੀ ਪ੍ਰਤੀਕਿਰਿਆ ਸਾਂਝੀ ਕਰ ਰਹੇ ਹਨ। ਇਸ ਪਾਬੰਦੀ ਅਧੀਨ ਸਨੈਪਚੈਟ, ਫੇਸਬੁੱਕ, ਇੰਸਟਾਗ੍ਰਾਮ, ਰੈਡਿਟ, ਥਰੈਡਸ, ਟਿਕਟੌਕ, ਐਕਸ ਜੋ ਪਹਿਲਾਂ ਟਵਿੱਟਰ ਸੀ ਅਤੇ ਯੂਟਿਊਬ ਵਰਗੇ ਸੋਸ਼ਲ ਮੀਡੀਆ ਪਲੈਟਫਾਰਮਸ ਨੂੰ $49.5 million ਤੱਕ ਦਾ ਜੁਰਮਾਨਾ ਹੋ ਸਕਦਾ ਹੈ ਜੇਕਰ ਉਹ 16 ਸਾਲ ਤੋਂ ਘੱਟ ਉਮਰ ਵਾਲਿਆਂ ਨੌਜਵਾਨਾਂ ਨੂੰ ਇਹਨਾਂ ਪਲੈਟਫਾਰਮਸ ਨੂੰ ਵਰਤਣ ਤੋਂ ਰੋਕਣ ਵਿੱਚ ਨਾਕਾਮ ਰਹਿਣ। ਪਰ ਬੰਦ ਕੀਤੇ ਗਏ ਪਲੈਟਫਾਰਮਾਂ 'ਤੇ ਬੱਚਿਆਂ ਨੂੰ ਖਾਤੇ ਖੋਲ੍ਹਣ ਤੋਂ ਰੋਕਣ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਕਈ ਰਿਪੋਰਟਾਂ ਸਾਹਮਣੇ ਆਈਆਂ ਹਨ। ਜੇ ਗੱਲ ਸਿਆਸਤ ਦੀ ਕਰੀਏ ਤਾਂ ਵਿਕਟੋਰੀਅਨ ਲਿਬਰਲ ਆਗੂ ਜੈਸ ਵਿਲਸਨ ਕਹਿੰਦੇ ਹਨ ਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਉਹ ਵਨ ਨੇਸ਼ਨ ਦੇ ਸਹਿਯੋਗ ਤੋਂ ਬਿਨਾਂ ਹੀ ਰਾਜ ਚੋਣ ਜਿੱਤ ਸਕਦੇ ਹਨ। ਇਸ ਹਫ਼ਤੇ ਨਿਊਜ਼ ਕੋਪ ਵੱਲੋਂ ਪ੍ਰਕਾਸ਼ਿਤ ਫਰੈਸ਼ ਵਾਟਰ ਸਟ੍ਰੈਟਜੀ ਦੇ ਇੱਕ ਸਰਵੇਖਣ ਮੁਤਾਬਕ ਵੋਟਰਾਂ ਦੀ ਬਹੁਮਤ ਰਾਏ ਹੈ ਕਿ ਵਿਕਟੋਰੀਆ ਦੀ ਲੇਬਰ ਆਗੂ ਅਤੇ ਪ੍ਰੀਮੀਅਰ ਜਸਿੰਟਾ ਐਲਨ ਨੂੰ ਬਦਲਣ ਦਾ ਸਮਾਂ ਆ ਗਿਆ ਹੈ ਜਿਸ ਵਿੱਚ 39% ਲੇਬਰ ਵੋਟਰ ਵੀ ਸ਼ਾਮਲ ਹਨ। ਜੇ ਅੰਤਰਰਾਸ਼ਟਰੀ ਖਬਰਾਂ ਦੀ ਗੱਲ ਕਰੀਏ ਤਾਂ ਸੰਯੁਕਤ ਰਾਜ ਅਮਰੀਕਾ ਅਤੇ ਈਰਾਨ ਵਿਚਕਾਰ ਅਮਨ ਦੀ ਸੰਭਾਵਨਾ 'ਤੇ ਸ਼ੱਕ ਹੋਰ ਗਹਿਰੇ ਹੋ ਰਹੇ ਹਨ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਈਰਾਨ 'ਤੇ ਇੱਕ ਅਮਰੀਕੀ ਅਪੇਸ਼ ਹੈਲੀਕਾਪਟਰ ਨੂੰ ਗਿਰਾਉਣ ਦਾ ਦੋਸ਼ ਲਗਾਇਆ। ਈਰਾਨੀ ਵਿਦੇਸ਼ ਮੰਤਰੀ ਅਬਾਸ ਅਰਾਚੀ ਨੇ US ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਇਸ ਖੇਤਰ ਤੋਂ ਪਿੱਛੇ ਹਟ ਜਾਣ ਜੇਕਰ ਉਹ ਆਪਣੀ ਸੁਰੱਖਿਆ ਚਾਹੁੰਦੇ ਹਨ ਅਤੇ ਕਿਹਾ ਕਿ ਉਹ ਕਿਸੇ ਵੀ ਖਤਰੇ ਜਾਂ ਹਮਲੇ ਦਾ ਜਵਾਬ ਜ਼ਰੂਰ ਦੇਣਗੇ। ਈਰਾਨ ਦੇ ਰਾਸ਼ਟਰੀ ਮੀਡੀਆ ਨੇ ਰਿਪੋਰਟ ਕੀਤਾ ਕਿ ਸਟ੍ਰੇਟ ਆਫ ਹੋਰਮੂਜ਼ ਵਿੱਚ ਕੇਸ਼ਮ ਟਾਪੂ 'ਤੇ ਹਮਲਾ ਹੋਇਆ ਅਤੇ ਸਟ੍ਰੇਟ ਦੇ ਬੰਦਰਗਾਹ ਸ਼ਹਿਰ ਸਿਰਿਕ ਵਿੱਚ ਇੱਕ ਪ੍ਰੋਜੈਕਟਾਈਲ ਟੱਕਰ ਦੀ ਪੁਸ਼ਟੀ ਹੋਈ ਹੈ। ਟਰੰਪ ਦਾ ਕਹਿਣਾ ਹੈ ਕਿ ਹੈਲੀਕਾਪਟਰ ਘਟਨਾ ਵਿੱਚ ਸ਼ਾਮਲ 2 ਅਮਰੀਕੀ ਪਾਇਲਟਾਂ ਨੂੰ ਕੋਈ ਚੋਟ ਨਹੀਂ ਆਈ ਅਤੇ ਇੱਕ ਅਧਿਕਾਰੀ ਨੇ ਜਿਸ ਨੇ ਆਪਣੀ ਪਹਿਚਾਣ ਗੁਪਤ ਰੱਖਣ ਦੀ ਸ਼ਰਤ 'ਤੇ ਗੱਲ ਕੀਤੀ ਕਿਹਾ ਕਿ ਅਪੇਸ਼ ਹੈਲੀਕਾਪਟਰ ਨੂੰ ਇੱਕ ਈਰਾਨੀ ਡਰੋਨ ਹਮਲੇ ਵੱਲੋਂ ਨਿਸ਼ਾਨਾ ਬਣਾਇਆ ਗਿਆ। ਜੇ ਪੰਜਾਬ ਦੀਆਂ ਖਬਰਾਂ ਵੱਲ ਝਾਤ ਮਾਰੀਏ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਾਰਤ ਅਤੇ ਪਾਕਿਸਤਾਨ ਦੋਵਾਂ ਸਰਕਾਰਾਂ ਕੋਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਮੰਗ ਕੀਤੀ ਹੈ। ਪਹਿਲਗਾਮ ਵਿੱਚ ਯਾਤਰੀਆਂ 'ਤੇ ਹੋਏ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਸੰਬੰਧਾਂ ਵਿੱਚ ਆਈ ਕੁੜੱਤਣ ਦੌਰਾਨ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਨਾਲ ਆਵਾਜਾਈ ਅਤੇ ਵਪਾਰਕ ਸੰਬੰਧ ਤੋੜ ਲਏ ਗਏ ਸਨ। ਇਸੇ ਤਹਿਤ ਕਰਤਾਰਪੁਰ ਸਾਹਿਬ ਲਾਂਘਾ ਬੰਦ ਕਰ ਦਿੱਤਾ ਗਿਆ ਸੀ ਜਿਸ ਨੂੰ ਲਗਭਗ ਹੁਣ 1 ਸਾਲ ਹੋ ਗਿਆ ਹੈ। ਦੂਸਰੇ ਪਾਸੇ ਉਹਨਾਂ 14 ਸਾਲ ਦੇ ਲੰਮੇ ਸਮੇਂ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜੇ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ 10 ਜੂਨ ਨੂੰ ਜਾਣ ਵਾਲੇ ਜਥੇ ਦਾ ਸਵਾਗਤ ਕਰਦਿਆਂ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਦਾ ਧੰਨਵਾਦ ਕੀਤਾ ਹੈ। ਇਹ ਸਨ ਅੱਜ ਦੀਆਂ ਚੋਣਵੀਆਂ ਖਬਰਾਂ। ਸੁਣਦੇ ਰਹੋ SBS ਪੰਜਾਬੀ। ਦੋਸਤੋ, ਜੇ ਹੁਣ ਗੱਲ ਮੌਸਮ ਦੀ ਕਰੀਏ ਤਾਂ ਠੰਡ ਤਾਂ ਵੱਧ ਹੀ ਰਹੀ ਆ ਅਤੇ ਆਸਟ੍ਰੇਲੀਆ ਦੀਆਂ ਕੁਝ ਜਗ੍ਹਾਵਾਂ 'ਤੇ ਬਰਫ਼ ਪੈਣੀ ਵੀ ਸ਼ੁਰੂ ਹੋ ਗਈ ਆ ਅਤੇ ਇਸ ਦੇ ਚੱਲਦੇ ਤੁਸੀਂ ਸ਼ਾਇਦ ਬਰਫੀਲੇ ਇਲਾਕਿਆਂ ਵਿੱਚ ਘੁੰਮਣ ਜਾਣ ਬਾਰੇ ਸੋਚ ਰਹੇ ਹੋਵੋ, ਪਰ ਜਾਣ ਤੋਂ ਪਹਿਲਾਂ ਇਹ ਕੁਝ ਗੱਲਾਂ 'ਤੇ ਜ਼ਰੂਰ ਗੌਰ ਕਰਿਓ। SBS ਪੰਜਾਬੀ ਤੋਂ ਪਨੀਤ ਢੀਂਗਰਾ ਲੈ ਕੇ ਹਾਜ਼ਰ ਆ ਸਨੋਅ ਸੀਜ਼ਨ ਵਿੱਚ ਸੁਰੱਖਿਆ ਬਾਰੇ ਇੱਕ ਖਾਸ ਐਕਸਪਲੇਨਰ।
1: SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ। ਸੋ ਆਸਟ੍ਰੇਲੀਆ ਦੇ ਵਿੱਚ ਠੰਡ ਪੂਰੀ ਪੈ ਰਹੀ ਹੈ ਅਤੇ ਜਿਸ ਚੀਜ਼ ਦਾ ਸਾਨੂੰ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ, ਯਾਨੀ 2026 ਦਾ ਸਨੋਅ ਸੀਜ਼ਨ, ਉਹ ਅਧਿਕਾਰਤ ਤੌਰ 'ਤੇ ਸ਼ੁਰੂ ਹੋ ਚੁੱਕਾ ਹੈ। ਖਾਸ ਕਰਕੇ ਵਿਕਟੋਰੀਆ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮਾਊਂਟ ਬੁਲਰ, ਮਾਊਂਟ ਹਾਥਮ, ਫਾਲਸ ਕ੍ਰੀਕ ਅਤੇ ਮਾਊਂਟ ਬਾਬਾ ਵਰਗੇ ਖੂਬਸੂਰਤ ਪਹਾੜਾਂ ਵੱਲ ਨਿਕਲਣ ਦੀ ਤਿਆਰੀ ਕਰ ਰਹੇ ਨੇ। ਇਸ ਦੌਰਾਨ ਵਿਕਟੋਰੀਆ ਪੁਲਿਸ ਨੇ ਸੁਰੱਖਿਆ ਨੂੰ ਸਭ ਤੋਂ ਵੱਡੀ ਤਰਜੀਹ ਦਿੰਦਿਆਂ ਲੋਕਾਂ ਨੂੰ ਪਹਿਲਾਂ ਤੋਂ ਹੀ ਤਿਆਰੀ ਕਰਨ ਅਤੇ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਸੜਕਾਂ, ਸਕੀ ਰਿਜ਼ੋਰਟਸ ਅਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਪੁਲਿਸ ਦੀ ਮੌਜੂਦਗੀ ਵਧਾਈ ਜਾਵੇਗੀ ਤਾਂ ਜੋ ਯਾਤਰੀਆਂ ਅਤੇ ਸਥਾਨਕ ਭਾਈਚਾਰਿਆਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ। ਪਿਛਲੇ ਸਾਲ ਬਰਫ਼ਬਾਰੀ ਦਾ ਮੌਸਮ ਕਾਫ਼ੀ ਵਿਅਸਤ ਰਿਹਾ ਸੀ। ਕੇਵਲ ਮਾਊਂਟ ਹਾਥਮ ਵਿੱਚ ਹੀ ਆਉਣ ਵਾਲੇ ਲੋਕਾਂ ਦੀ ਗਿਣਤੀ ਲਗਭਗ 50% ਵਧੀ ਸੀ। ਇਸੇ ਕਾਰਨ ਪੁਲਿਸ ਇਸ ਸਾਲ ਵੀ ਵੱਡੀ ਗਿਣਤੀ ਦੇ ਵਿੱਚ ਸੈਲਾਨੀਆਂ ਦੇ ਪਹੁੰਚਣ ਦੀ ਉਮੀਦ ਕਰ ਰਹੀ ਹੈ। ਪੁਲਿਸ ਨੇ ਸਕੀਇੰਗ ਕਰਨ ਵਾਲਿਆਂ, ਸਨੋਬੋਰਡਰਸ ਅਤੇ ਪਹਾੜੀ ਟਰੈਕਾਂ 'ਤੇ ਜਾਣ ਵਾਲੇ ਲੋਕਾਂ ਨੂੰ ਸਿਰਫ਼ ਨਿਰਧਾਰਿਤ ਰਸਤੇ ਹੀ ਵਰਤਣ ਦੀ ਅਪੀਲ ਕੀਤੀ ਹੈ। ਪਿਛਲੇ ਮੌਸਮ ਦੌਰਾਨ ਕਈ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਜਿੱਥੇ ਲੋਕ ਰਸਤਾ ਭੁੱਲ ਗਏ ਅਤੇ ਉਹਨਾਂ ਨੂੰ ਬਚਾਅ ਟੀਮਾਂ ਦੀ ਮਦਦ ਨਾਲ ਲੱਭਣਾ ਪਿਆ ਸੀ। ਪਿਛਲੇ ਸਾਲ 2025 ਦੇ ਸੀਜ਼ਨ ਦੌਰਾਨ ਪੁਲਿਸ ਨੂੰ ਪਹਾੜਾਂ 'ਤੇ 26 ਸਰਚ ਅਤੇ ਰੈਸਕਿਊ ਦੇ ਓਪਰੇਸ਼ਨ ਚਲਾਉਣੇ ਪਏ ਸਨ। ਕੁਝ ਅਜਿਹੀਆਂ ਘਟਨਾਵਾਂ ਹੋਈਆਂ ਜੋ ਸਾਨੂੰ ਸਾਰਿਆਂ ਨੂੰ ਸਬਕ ਦਿੰਦੀਆਂ ਨੇ। ਦੋ ਨੌਜਵਾਨ ਭਾਰੀ ਧੁੰਦ ਅਤੇ ਬਰਫ਼ਬਾਰੀ ਕਾਰਨ ਰਸਤਾ ਭਟਕ ਗਏ ਅਤੇ ਇੱਕ ਖਤਰਨਾਕ ਖੱਡ ਵੱਲ ਚਲੇ ਗਏ। ਸ਼ੁਕਰ ਹੈ ਕਿ ਹਾਥਮ ਸਕੀ ਪੈਟਰੋਲ ਨੇ ਉਹਨਾਂ ਨੂੰ ਸਮੇਂ ਸਿਰ ਲੱਭ ਲਿਆ। ਇੱਕ 11 ਸਾਲ ਦਾ ਬੱਚਾ ਸਨੋਬੋਰਡਿੰਗ ਕਰਦੇ ਹੋਏ ਗਵਾਚ ਗਿਆ, ਜਿਸ ਨੂੰ 2 ਘੰਟਿਆਂ ਦੀ ਮੁਸ਼ਕਤ ਤੋਂ ਬਾਅਦ ਲੱਭਿਆ ਗਿਆ। ਇਸੇ ਤਰ੍ਹਾਂ ਖਰਾਬ ਮੌਸਮ ਦੌਰਾਨ ਡਾਰਗੋ ਹਾਈ ਪਲੇਨਸ ਰੋਡ ਨੇੜੇ ਕੈਂਪਿੰਗ ਕਰ ਰਹੇ ਕੁਝ ਲੋਕਾਂ ਦੀ ਗੱਡੀ ਫਿਸਲ ਕੇ ਖਤਰਨਾਕ ਥਾਂ 'ਤੇ ਫਸ ਗਈ ਸੀ। ਐਮਰਜੈਂਸੀ ਸੇਵਾਵਾਂ ਨੇ ਉਹਨਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਅਤੇ ਕਿਸੇ ਨੂੰ ਵੀ ਸੱਟ ਨਹੀਂ ਲੱਗੀ। ਪੁਲਿਸ ਨੇ ਇੱਕ ਅਜਿਹੇ ਮਾਮਲੇ ਦਾ ਵੀ ਜ਼ਿਕਰ ਕੀਤਾ ਜਿਸ ਵਿੱਚ 2 ਹਾਈਕਰ ਕ੍ਰੇਗਜ਼ ਹੱਟ ਵੱਲ ਜਾਂਦੇ ਹੋਏ ਰਸਤਾ ਭੁੱਲ ਗਏ ਸਨ। ਹਾਲਾਂਕਿ ਉਹਨਾਂ ਕੋਲ ਨਕਸ਼ਾ, ਹੈੱਡਲੈਂਪ, ਖਾਣ ਪੀਣ ਦਾ ਸਮਾਨ ਅਤੇ ਪਾਣੀ ਮੌਜੂਦ ਸੀ, ਜਿਸ ਕਾਰਨ ਉਹ ਖੁਦ ਹੀ ਸੁਰੱਖਿਅਤ ਵਾਪਸ ਆ ਗਏ। ਪੁਲਿਸ ਦਾ ਕਹਿਣਾ ਹੈ ਕਿ ਸਹੀ ਤਿਆਰੀ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਬਹੁਤ ਮਹੱਤਵਪੂਰਨ ਸਾਬਤ ਹੋ ਸਕਦੀ ਹੈ। ਈਸਟਰਨ ਰੀਜਨ ਦੇ ਕਮਾਂਡਰ ਬ੍ਰੈਡ ਕਾਹਨ ਨੇ ਸਾਫ਼ ਕਿਹਾ ਕਿ ਇਹਨਾਂ ਇਲਾਕਿਆਂ ਵਿੱਚ ਵਾਈਟ ਆਊਟ, ਯਾਨੀ ਅਚਾਨਕ ਸਭ ਕੁਝ ਚਿੱਟਾ ਹੋ ਜਾਣਾ ਅਤੇ ਧੁੰਦ ਦਾ ਛਾ ਜਾਣਾ ਬਹੁਤ ਆਮ ਹੈ। ਇਹ ਚੰਗੇ ਭਲੇ ਮਾਹਿਰਾਂ ਨੂੰ ਵੀ ਭੁਲੇਖਾ ਪਾ ਦਿੰਦਾ ਹੈ। ਇਸ ਲਈ ਚਾਹੇ ਤੁਸੀਂ

0: ਕਿੰਨੇ ਵੀ ਮਾਹਿਰ ਕਿਉਂ ਨਾ ਹੋਵੋ, ਹਮੇਸ਼ਾ ਤੈਅ ਕੀਤੇ ਗਏ ਟਰੈਕਸ 'ਤੇ ਹੀ ਰਹੋ। ਹੁਣ ਆਉਂਦੇ ਹਾਂ ਸਭ ਤੋਂ ਜ਼ਰੂਰੀ ਗੱਲ ਜੋ ਤੁਹਾਡੀ ਜੇਬ ਅਤੇ ਜਾਨ ਦੋਵਾਂ ਨਾਲ ਜੁੜੀ ਹੋਈ ਹੈ, ਵੀਲ ਚੇਨਸ। ਕੀ ਤੁਹਾਨੂੰ ਪਤਾ ਹੈ ਕਿ ਪਿਛਲੇ ਸਾਲ 4000 ਤੋਂ ਵੱਧ ਗੱਡੀਆਂ ਨੂੰ ਰਸਤੇ ਵਿੱਚੋਂ ਹੀ ਵਾਪਸ ਮੋੜ ਦਿੱਤਾ ਗਿਆ ਸੀ? ਕਿਉਂ? ਕਿਉਂਕਿ ਉਹਨਾਂ ਕੋਲ ਕਾਨੂੰਨੀ ਤੌਰ 'ਤੇ ਜ਼ਰੂਰੀ ਵੀਲ ਚੇਨਸ ਨਹੀਂ ਸਨ। ਬਰਫੀਲੇ ਅਤੇ ਤਿਲਕਣ ਵਾਲੇ ਪਹਾੜੀ ਰਸਤਿਆਂ 'ਤੇ ਵੀਲ ਚੇਨਾਂ ਤੁਹਾਡੀ ਗੱਡੀ ਨੂੰ ਸੜਕ 'ਤੇ ਟਿਕਾ ਕੇ ਰੱਖਦੀਆਂ ਨੇ। ਵਿਕਟੋਰੀਆ ਦੇ ਕਾਨੂੰਨ ਮੁਤਾਬਕ ਸਨੋਅ ਸੀਜ਼ਨ ਦੌਰਾਨ ਐਲਪਾਈਨ ਖੇਤਰ ਵਿੱਚ ਜਾਣ ਵਾਲੀ ਹਰ ਗੱਡੀ ਵਿੱਚ ਵੀਲ ਚੇਨ ਹੋਣੀ ਲਾਜ਼ਮੀ ਹੈ। ਜੇਕਰ ਪੁਲਿਸ ਚੈਕਿੰਗ ਦੌਰਾਨ ਤੁਹਾਡੀ ਗੱਡੀ ਵਿੱਚ ਚੇਨ ਨਾ ਮਿਲੀ ਤਾਂ $407 ਦਾ ਜੁਰਮਾਨਾ ਹੋ ਸਕਦਾ ਹੈ, ਅਤੇ ਜੇਕਰ ਬਰਫ਼ਬਾਰੀ ਦੌਰਾਨ ਪੁਲਿਸ ਨੇ ਚੇਨ ਪਾਉਣ ਦਾ ਹੁਕਮ ਦਿੱਤਾ ਹੈ ਅਤੇ ਤੁਸੀਂ ਨਹੀਂ ਪਾਈ ਤਾਂ ਜੁਰਮਾਨਾ ਸਿੱਧਾ $1,018 ਹੈ। ਪੁਲਿਸ ਨੇ ਖਾਸ ਤੌਰ 'ਤੇ ਚੇਤਾਵਨੀ ਦਿੱਤੀ ਹੈ ਕਿ ਆਨਲਾਈਨ ਮਿਲਣ ਵਾਲੀਆਂ ਸਸਤੀਆਂ ਜਾਂ ਨਕਲੀ ਚੇਨਾਂ ਦੇ ਚੱਕਰ ਵਿੱਚ ਨਾ ਪਾਓ, ਇਹ ਪਹਾੜਾਂ 'ਤੇ ਟੁੱਟ ਸਕਦੀਆਂ ਨੇ ਅਤੇ ਜਾਨਲੇਵਾ ਸਾਬਤ ਹੋ ਸਕਦੀਆਂ ਨੇ। ਨਿਕਲਣ ਤੋਂ ਪਹਿਲਾਂ ਵਿਕ ਰੋਡਸ ਦੀ ਵੈਬਸਾਈਟ 'ਤੇ ਜਾ ਕੇ ਨਿਯਮ ਜ਼ਰੂਰ ਚੈੱਕ ਕਰੋ। ਇਸ ਪੂਰੇ ਸੀਜ਼ਨ ਦੌਰਾਨ ਹਾਈਵੇ ਪੈਟਰੋਲ, ਹੈਵੀ ਵਹੀਕਲ ਯੂਨਿਟ ਅਤੇ ਵਿਸ਼ੇਸ਼ ਐਲਪਾਈਨ ਅਫਸਰ ਹਰ ਰੋਜ਼ ਸੜਕਾਂ 'ਤੇ ਮੌਜੂਦ ਰਹਿਣਗੇ। ਡਰੱਗ ਅਤੇ ਐਲਕੋਹਲ ਦੇ ਟੈਸਟ ਵੀ ਲਗਾਤਾਰ ਕੀਤੇ ਜਾਣਗੇ, ਇਸ ਲਈ ਜ਼ਿੰਮੇਵਾਰੀ ਦੇ ਨਾਲ ਡਰਾਈਵ ਕਰੋ। ਜੇ ਤੁਸੀਂ ਇਸ ਸੀਜ਼ਨ ਸਨੋਅ 'ਤੇ ਜਾ ਰਹੇ ਹੋ ਤਾਂ ਵਿਕਟੋਰੀਆ ਪੁਲਿਸ ਦੇ ਇਹ ਗੋਲਡਨ ਸੁਰੱਖਿਆ ਟਿਪਸ ਨੋਟ ਕਰ ਲਵੋ। ਕਦੇ ਵੀ ਇਕੱਲੇ ਹਾਈਕਿੰਗ 'ਤੇ ਨਾ ਜਾਓ। ਆਪਣੇ ਦੋਸਤਾਂ ਜਾਂ ਪਰਿਵਾਰ ਨੂੰ ਦੱਸ ਕੇ ਜਾਓ ਕਿ ਤੁਸੀਂ ਕਿੱਥੇ ਜਾ ਰਹੇ ਹੋ ਅਤੇ ਕਦੋਂ ਵਾਪਸ ਆਵੋਗੇ। ਦੂਸਰੀ ਚੀਜ਼, ਸੰਚਾਰ ਦਾ ਸਾਧਨ। ਆਪਣੇ ਕੋਲ ਇੱਕ ਰਜਿਸਟਰਡ ਪਰਸਨਲ ਲੋਕੇਟਰ ਬੀਕਨ ਵੀ ਜ਼ਰੂਰ ਰੱਖੋ। ਤੀਜਾ, ਰਾਸ਼ਨ। ਇੱਕ ਦਿਨ ਤੋਂ ਜ਼ਿਆਦਾ ਦਾ ਖਾਣਾ ਅਤੇ ਪਾਣੀ ਗੱਡੀ ਵਿੱਚ ਵੀ ਜ਼ਰੂਰ ਰੱਖੋ, ਅਤੇ ਇਸ ਤੋਂ ਇਲਾਵਾ ਕਾਰ ਦੇ ਰੈਡੂਏਟਰ ਵਿੱਚ ਐਂਟੀ ਫਰੀਜ਼ ਪਾਓ, ਅਤੇ ਜੇਕਰ ਤੁਹਾਡੀ ਗੱਡੀ ਡੀਜ਼ਲ ਹੈ ਤਾਂ ਐਲਪਾਈਨ ਮਿਕਸ ਡੀਜ਼ਲ ਦੀ ਵਰਤੋਂ ਕਰੋ। ਡਰਾਈਵਿੰਗ ਦਾ ਤਰੀਕਾ, ਐਕਸਲੇਟਰ 'ਤੇ ਹੌਲੀ ਹੌਲੀ ਪੈਰ ਰੱਖੋ, ਬ੍ਰੇਕ ਬਹੁਤ ਆਰਾਮ ਨਾਲ ਲਗਾਓ ਅਤੇ ਅਗਲੀ ਗੱਡੀ ਤੋਂ ਸੁਰੱਖਿਅਤ ਦੂਰੀ ਬਣਾ ਕੇ ਰੱਖੋ। ਜੇਕਰ ਰਸਤਾ ਭਟਕ ਜਾਓ ਤਾਂ ਉੱਥੇ ਹੀ ਰੁਕੋ, ਕੋਈ ਆਸਰਾ ਲੱਭੋ ਅਤੇ ਸਿੱਧਾ 000 'ਤੇ ਕਾਲ ਕਰੋ ਅਤੇ ਮਦਦ ਦਾ ਇੰਤਜ਼ਾਰ ਕਰੋ। ਹੋਰ ਜ਼ਿਆਦਾ ਜਾਣਕਾਰੀ ਲਈ ਤੁਸੀਂ ਵਿਕਟੋਰੀਆ ਪੁਲਿਸ ਦੀ ਵੈਬਸਾਈਟ www.police.vic.gov.au/snow-and-winter-driving-safety 'ਤੇ ਜਾ ਸਕਦੇ ਹੋ। ਬਰਫ਼ ਦਾ ਆਨੰਦ ਜ਼ਰੂਰ ਮਾਣੋ, ਖੂਬਸੂਰਤ ਯਾਦਾਂ ਬਣਾਓ, ਪਰ ਸੁਰੱਖਿਆ ਨੂੰ ਸਭ ਤੋਂ ਅੱਗੇ ਰੱਖੋ। ਆਪਣਾ ਅਤੇ ਆਪਣੇ ਪਰਿਵਾਰ ਦਾ ਖਿਆਲ ਜ਼ਰੂਰ ਰੱਖੋ। ਵਿਕਟੋਰੀਆ ਪੁਲਿਸ ਦੀ ਮਦਦ ਨਾਲ ਇਹ ਜਾਣਕਾਰੀ SBS ਪੰਜਾਬੀ ਲਈ ਪੁਨੀਤ ਢੀਂਗਰਾ ਵੱਲੋਂ ਤਿਆਰ ਕੀਤੀ ਗਈ। ਧੰਨਵਾਦ।
1: ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
2: ਪਿਆਰੇ ਦੋਸਤੋ, ਬਰਫ਼ ਲੱਗਦੀ ਤਾਂ ਬਹੁਤ ਸੋਹਣੀ ਆ ਪਹਾੜਾਂ 'ਤੇ ਚਿੱਟੀ ਚਿੱਟੀ, ਪਰ ਇਸ ਮੌਸਮ ਵਿੱਚ ਆਪਣੀ ਸੁਰੱਖਿਆ ਕਰਨੀ ਅਤੇ ਚੇਤਾਵਨੀਆਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਆ। ਕਿ ਤੁਸੀਂ ਵੀ ਆਪਣੇ ਪਰਿਵਾਰ ਨਾਲ ਬਰਫ਼ੀਲੇ ਪਹਾੜਾਂ ਵਿੱਚ ਘੁੰਮਣ ਗਏ ਹੋ ਜਾਂ ਫਿਰ ਜਾਣ ਬਾਰੇ ਸੋਚ ਰਹੇ ਹੋ, ਸਾਨੂੰ ਸੁਨੇਹਾ ਭੇਜ ਕੇ ਦੱਸਿਓ ਕਿ ਕਿਹੋ ਜਿਹਾ ਤੁਹਾਡਾ ਤਜਰਬਾ ਰਿਹਾ, ਤੁਸੀਂ ਕਿੱਥੇ ਕਿੱਥੇ ਗਏ ਜਾਂ ਫਿਰ ਕਿੱਥੇ ਕਿੱਥੇ ਜਾਣ ਬਾਰੇ ਸੋਚ ਰਹੇ ਹੋ। ਨੰਬਰ ਹੈ ਜੀ 0443-799-7067, 0439-799-767, ਜਿੱਥੇ ਤੁਸੀਂ SMS ਭੇਜਣਾ ਹੈ ਜੀ। ਅਤੇ ਜਿੰਨੇ ਚਿਰ ਵਿੱਚ ਤੁਸੀਂ ਸਾਨੂੰ ਸੁਨੇਹਾ ਭੇਜ ਰਹੇ ਹੋ, ਆਪਾਂ ਲੈਂਦੇ ਹਾਂ ਜੀ ਇੱਕ ਛੋਟੀ ਜਿਹੀ ਬ੍ਰੇਕ, ਜੋ ਕਿ ਅੱਜ ਦੇ ਪ੍ਰੋਗਰਾਮ ਦੀ ਪਹਿਲੀ ਬ੍ਰੇਕ ਆ। ਬ੍ਰੇਕ ਤੋਂ ਬਾਅਦ ਗੱਲ ਕਰਾਂਗੇ ਸ਼ੈਮ ਕੰਟਰੈਕਟਿੰਗ ਦੇ ਬਾਰੇ, ਜਿੱਥੇ ਕਈ ਕਾਰੋਬਾਰ ਕਰਮਚਾਰੀਆਂ ਨੂੰ ਗਲਤ ਤਰੀਕੇ ਨਾਲ ਠੇਕੇਦਾਰ ਵਜੋਂ ਦਰਜ ਕਰ ਰਹੇ ਹਨ। ਜਲਦ ਇਹ ਗੱਲ 'ਤੇ ਵੀ ਆਵਾਂਗੇ। ਮੈਂ ਹਾਂ ਜਸਮੀਤ ਕੌਰ, ਸੁਣਦੇ ਰਹੋ SBS ਪੰਜਾਬੀ।
3: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
4: SBS Sport ਖੇਡ ਪ੍ਰੇਮੀਆਂ ਲਈ ਸਾਈਕਲਿੰਗ, ਮੋਟਰ ਸਪੋਰਟਸ, ਵਿਸ਼ਵ ਐਥਲੈਟਿਕਸ ਅਤੇ ਹੋਰ ਬਹੁਤ ਕੁਝ ਲਈ ਪਹਿਲੇ ਦਰਜੇ ਦੀ ਮੰਜ਼ਿਲ ਹੈ। sbs.com.au/sport ਉੱਤੇ ਜਾਓ।

0: Hits from Home.
1: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organisation a place where people want to be. For inclusion and diversity training, visit inclusion-program.com.au.
2: ਕਾਨੂੰਨੀ ਅੰਤਰਾਂ ਤੋਂ ਅਣਜਾਣ ਹਨ, ਸ਼ੈਮ ਕੰਟਰੈਕਟਿੰਗ ਦੇ ਸ਼ੋਸ਼ਣ ਦਾ ਵੱਧ ਨਿਸ਼ਾਨਾ ਬਣ ਰਹੇ ਹਨ, ਉਹ ਕਿਵੇਂ ਅਤੇ ਕਿਸ ਤਰ੍ਹਾਂ ਇਸ ਤੋਂ ਬਚਿਆ ਜਾ ਸਕਦਾ ਹੈ? ਆਓ SBS ਪੰਜਾਬੀ ਤੋਂ ਸ਼ਾਇਨਾ ਕਾਲਰਾ ਦੀ ਇਸ ਰਿਪੋਰਟ ਵਿੱਚ ਜਾਣਦੇ ਹਾਂ ਜੀ।
3: SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
4: ਤੁਹਾਨੂੰ TFN ਦੀ ਲੋੜ ਨਹੀਂ ਹੈ, ABN ਤੁਹਾਡੇ ਲਈ ਬਿਹਤਰ ਹੈ। ਜੇ ਤੁਸੀਂ ਵੀ ਆਸਟ੍ਰੇਲੀਆ ਵਿੱਚ ਕੰਮ ਕਰਨ ਵਾਲੇ ਪ੍ਰਵਾਸੀ ਹੋ ਅਤੇ ਤੁਸੀਂ ਇਸ ਤਰ੍ਹਾਂ ਦੀਆਂ ਸਲਾਹਾਂ ਸੁਣੀਆਂ ਨੇ, ਤੇ ਹੋ ਸਕਦਾ ਕਿ ਤੁਹਾਡੇ ਨਾਲ ਵੀ ਧੱਕਾ ਕੀਤਾ ਗਿਆ ਹੋਵੇ। ਮਾਈਗ੍ਰੇਸ਼ਨ ਜਸਟਿਸ ਇੰਸਟੀਟਿਊਟ ਦੀ ਤਾਜ਼ਾ ਰਿਪੋਰਟ ਨੇ ਖੁਲਾਸਾ ਕੀਤਾ ਕਿ ਆਸਟ੍ਰੇਲੀਆ ਵਿੱਚ ਕਈ ਕਾਰੋਬਾਰ ਨੌਜਵਾਨ ਪ੍ਰਵਾਸੀ ਕਰਮਚਾਰੀਆਂ ਨੂੰ ਠੇਕੇਦਾਰ ਭਾਵ ਕੇ ਕੰਟਰੈਕਟਰ ਦਿਖਾ ਕੇ ਉਹਨਾਂ ਦਾ ਬਣਦਾ ਸਰਦਾ ਭੁਗਤਾਨ ਦੇਣ ਤੋਂ ਕੰਨੀ ਕੱਟ ਰਹੇ ਨੇ। ਟੈਕਸ ਦੇ ਇਸ ਫੇਰਬਦਲ ਨੂੰ ਸ਼ਾਮ ਕੰਟਰੈਕਟਿੰਗ ਕਿਹਾ ਜਾਂਦਾ ਅਤੇ ਇਹ ਗੈਰ ਕਾਨੂੰਨੀ ਹੈ। ਸ਼ਾਮ ਕੰਟਰੈਕਟਿੰਗ ਕਿਵੇਂ ਕੰਮ ਕਰਦਾ ਅਤੇ ਇਹ ਪ੍ਰਵਾਸੀ ਕਾਮਿਆਂ ਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ, ਦੱਸਣ ਲਈ ਹਾਜ਼ਰ ਹਾਂ SBS ਪੰਜਾਬੀ ਤੋਂ ਮੈਂ ਸ਼ਾਇਨਾ ਕਾਲਰਾ।
5: ਮੈਂ ਜਦ ਨਵਾਂ ਨਵਾਂ ਆਸਟ੍ਰੇਲੀਆ ਚ ਆਇਆ ਤੇ ਨਵੇਂ ਇਮੀਗ੍ਰੈਂਟ ਹੋਣ ਕਰਕੇ ਮੈਨੂੰ ਕੋਈ ਨੌਲੇਜ ਨਹੀਂ ਸੀਗੀ ਇੱਧਰ ਦੀ, ਤੇ ਮੈਂ ਆਪਣੇ ਹੀ ਪੰਜਾਬੀ ਬੰਦੇ ਨਾਲ ਪਹਿਲੇ ਹੀ ਜੋਬ ਕੀਤੀ ਆਪਣੀ। ਉਹਨਾਂ ਦਾ ਇਹ ਕਹਿਣਾ ਸੀਗਾ ਕਿ ਤੂੰ ਆਪਣਾ ABN ਨੰਬਰ ਬਣਾ ਲਾ, ਤੇਰੇ ਲਈ ਬੈਸਟ ਰਹੂਗਾ। ਉਸ ਟਾਈਮ ਤੇ ਮੈਨੂੰ ਕੋਈ ਨੌਲੇਜ ਨਹੀਂ ਸੀਗੀ ਕਿ TFN ਦਾ ਕੀ ਫਾਇਦੇ ਹੈਗੇ ਕਿ ਨਹੀਂ, ਕਿ ABN ਦੇ ਨੁਕਸਾਨ ਹੈਗੇ ਆ, ਤੇ ਤਾਂ ਕਰਕੇ ਮੈਂ ਉਸ ਟਾਈਮ ਤੇ ਨਵਾਂ ਨਵਾਂ ABN ਤੇ ਲੱਗਿਆ ਸੀਗਾ ਜੋਬ ਕਰਨ। ਮੈਂ ਉਸ ਸੇਮ ਕੰਪਨੀ ਚ ਆਲਮੋਸਟ ਡੇਢ ਸਾਲ ਕੰਮ ਕੀਤਾ, ਤੇ ਮੈਨੂੰ ਡੇਢ ਸਾਲ ਤੱਕ ਕੋਈ ਇੱਦਾਂ ਇਸ਼ੂ ਬਣਿਆ ਨਹੀਂ। ਛੁੱਟੀਆਂ ਆਪਾਂ ਲੈਂਦੇ ਸੀਗੇ, ਉਹਦਾ ਸਾਨੂੰ ਪੇ ਨਹੀਂ ਹੁੰਦਾ ਸੀਗਾ।
4: ਇਹ ਆਵਾਜ਼ ਸੀ ਭਾਰਤ ਤੋਂ ਪ੍ਰਵਾਸ ਕਰਕੇ ਆਏ ਇੱਕ ਅਜਿਹੇ ਕਾਮੇ ਦੀ ਜੋ ਕਿ 18 ਮਹੀਨਿਆਂ ਤੱਕ ABN ਉੱਤੇ ਬਿਨਾਂ ਕਿਸੇ ਸੁਪਰ ਤਨਖਾਹ ਵਾਲੀ ਛੁੱਟੀ ਦੇ ਬਿਨਾਂ ਅਤੇ ਹੋਰ ਕਿਸੇ ਤਰ੍ਹਾਂ ਦੇ ਲਾਭ ਦੇ ਬਿਨਾਂ ਹੀ ਕੰਮ ਕਰਦਾ ਰਿਹਾ। ABN ਉੱਤੇ 18 ਮਹੀਨਿਆਂ ਤੱਕ ਕੰਮ ਕਰਨ ਤੋਂ ਬਾਅਦ ਉਹਨਾਂ ਨੇ ਆਪਣੀ ਨੌਕਰੀ ਉਸ ਵੇਲੇ ਗਵਾਈ ਜਦੋਂ ਉਹਨਾਂ ਨੂੰ ਆਪਣੀ ਕੰਮ ਵਾਲੀ ਥਾਂ ਉੱਤੇ ਸੱਟ ਲੱਗ ਗਈ ਅਤੇ ਉਹਨਾਂ ਨੂੰ ਪਤਾ ਲੱਗਿਆ ਕਿ ਹੋਰਨਾਂ ਵਾਂਗ ਉਹਨਾਂ ਕੋਲ ਕੋਈ ਵੀ ਬੈਨੀਫਿਟਸ ਜਾਂ ਭੁਗਤਾਨ ਨਹੀਂ ਹਨ। ਇਹ ਉਹ ਭੁਗਤਾਨ ਨੇ ਜੋ ਕਿ ਸਰਕਾਰੀ ਅਤੇ ਕਾਨੂੰਨੀ ਤੌਰ ਉੱਤੇ ਉਹਨਾਂ ਦੇ ਹੱਕ ਸਨ।
5: ਲਾਸਟ ਕੰਮ ਕੀਤਾ ਉੱਥੋਂ, ਉਦੋਂ ਲਾਈਕ ਮੈਨੂੰ ਡੇਢ ਸਾਲ ਹੋ ਗਏ ਸੀ ਉਸ ਟਾਈਮ ਤੇ, ਤੇ ਮੈਂ ਨਾ ਸੈਕਿੰਡ ਫਲੋਰ ਤੋਂ ਥੱਲੇ ਡਿੱਗ ਪਿਆ ਸੀਗਾ, ਤੇ ਉਸ ਵਿੱਚ ਮੇਰੀ ਬੈਕ ਇੰਜਰ ਹੋ ਗਈ ਸੀਗੀ, ਤੇ ਮੈਨੂੰ ਆਲਮੋਸਟ ਲਾਈਕ 2 ਮਹੀਨੇ ਲਈ ਮੈਨੂੰ ਬੈੱਡ ਤੇ ਸਿੱਟੀ ਡਾਕਟਰ ਨੇ, ਤੇ ਉਹਦੇ ਵਿੱਚ ਮੇਰੇ ਇੰਪਲੋਇਰ ਨੇ ਮੈਨੂੰ ਕੁਛ ਪੇ ਨਹੀਂ ਕੀਤਾ। ਈਵਨ ਕਿ ਮੈਂ ਜਦ ਕੰਮ ਛੱਡਤਾ ਸੀਗਾ ਉਹ ਤੋਂ ਵੀ ਮੈਨੂੰ 8 ਮਹੀਨੇ ਬਾਅਦ ਮੈਨੂੰ ਉਹਦੇ ਐਕਸੈਸ ਪੇ ਕਰਨੀ ਪਈ $800। ਤੇ ਉਸ ਟਾਈਮ ਵੀ ਮੈਨੂੰ ਬਿਲਕੁਲ ਨੌਲੇਜ ਨਹੀਂ ਸੀਗੀ ਕਿ ਜੇ ਉਸ ਟਾਈਮ ਤੇ ਮੈਂ TFN ਤੇ ਕੰਮ ਕਰਦਾ ਹੁੰਦਾ ਤੇ ਮੈਨੂੰ ਉਸ ਚੀਜ਼ ਦਾ ਸਾਰਾ ਕਲੇਮ ਆਉਣਾ ਸੀਗਾ, ਤੇ ਨਾਲ ਮੇਰਾ ਸਾਰਾ ਜਿੰਨਾ ਵੀ ਮੈਂ ਇਲਾਜ ਕਰਾਇਆ ਮੈਨੂੰ ਸਾਰਾ ਉਸ ਇੰਪਲੋਇਰ ਤੋਂ ਪੇ ਹੋਣਾ ਸੀਗਾ।
4: ਜਿੱਥੇ ਉਹਨਾਂ ਦਾ ਦਾਅਵਾ ਹੈ ਕਿ ਪਹਿਲਾਂ ਉਹਨਾਂ ਨੂੰ ਆਪਣੇ ਹੱਕਾਂ ਬਾਰੇ ਜਾਣਕਾਰੀ ਨਹੀਂ ਸੀ ਅਤੇ ਬਾਅਦ ਵਿੱਚ ਉਹ ਆਪਣੇ ਕੱਚੇ ਵੀਜ਼ਾ ਅਤੇ ਭਾਈਚਾਰਕ ਸੰਬੰਧਾਂ ਨੂੰ ਖਰਾਬ ਕਰਨ ਦੇ ਡਰ ਤੋਂ ਕੋਈ ਵੀ ਕਦਮ ਨਾ ਚੁੱਕ ਸਕੇ।
5: ਜਦ ਆਪਾਂ ਨਵਾਂ ਨੇ ਵੀ ਆਏ ਤਾਂ ਮੇਰੇ ਸਾਰੇ ਨਾਲ ਦੇ ਉੱਧਰ ਹੀ ਕੰਮ ਕਰਦੇ ਸੀਗੇ, ਤੇ ਮੈਨੂੰ ਇੱਦਾਂ ਦਾ ਟਰੱਸਟ ਬਿਲਡ ਸੀਗਾ ਸਾਰੇ ਆਪਣੇ ਸਾਰੇ ਲੋਕਾਂ ਦੇ ਵਿੱਚ ਕਿ ਪੰਜਾਬੀ ਬੰਦਾ ਆ, ਸਹੀ ਆ, ਤੁਹਾਡਾ ਹਮੇਸ਼ਾ ਸਾਥ ਦਊਗਾ। ਔਰ ਉਹਨਾਂ ਦੀ ਗੱਲਬਾਤ ਤੋਂ ਵੀ ਇੱਦਾਂ ਹੀ ਸੀਗਾ ਕਿ ਆਪਾਂ ਸਾਡੇ ਤੇ ਕੋਈ ਵੀ ਮੁਸੀਬਤ ਆਊਗੀ ਤਾਂ ਆਹ ਬੰਦਾ ਸਾਡੇ ਸਾਥ ਰਹੂਗਾ। ਬਟ ਉਹ ਨਹੀਂ ਹੁੰਦਾ, ਕਿਉਂਕਿ ਜਦ ਤੁਹਾਡੇ ਤੇ ਸੱਚੀ ਮੁਸ਼ਕਿਲ ਆਉਂਦੀ ਆ ਤੇ ਕੋਈ ਵੀ ਤੁਹਾਡੇ ਨਾਲ ਨਹੀਂ ਖੜੂਗਾ। ਆਹ ਟਰੱਸਟ ਨਹੀਂ ਕਰਨਾ ਚਾਹੀਦਾ ਮੈਨੂੰ, ਜਿਸ ਹਿਸਾਬ ਨਾਲ ਲੱਗਦਾ ਵਾ ਕਿ ਆਪਾਂ ਆਪਣੀ ਕਮਿਊਨਿਟੀ ਦੇਖ ਕੇ, ਆਪਣਾ ਭਾਈਚਾਰਾ ਦੇਖ ਕੇ ਕਿਸੇ ਤੇ ਟਰੱਸਟ ਕਰਦੇ ਹਾਂ, ਸਾਨੂੰ ਆਹ ਟਰੱਸਟ ਨਹੀਂ ਕਰਨਾ ਚਾਹੀਦਾ ਕਦੇ ਵੀ। ਇਨ ਸ਼ੋਰਟ TFN ਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ ਐਸ ਕੰਪੇਅਰ ਟੂ ABN ਤੇ, ਕਿਉਂਕਿ ABN ਤੇ ਤੁਹਾਨੂੰ ਲੋਸ ਹੀ ਹੈ, ਇਨ ਫਿਊਚਰ ਤੁਹਾਨੂੰ ਕੁਛ ਵੀ ਹੁੰਦਾ। ਜੇ ਤੁਹਾਨੂੰ ਕੁਛ ਵੀ ਹੁੰਦਾ, ਐਨੀ ਇੰਜਰੀ ਤੁਹਾਨੂੰ ਆਉਂਦੀ ਆ, ਤੇ ਤੁਹਾਨੂੰ ਕੁਛ ਵੀ ਪੇ ਨਹੀਂ ਹੋਊਗਾ, ਸਾਰਾ ਕੁਛ ਤੁਹਾਡੇ ਪੱਲੇ ਤੋਂ। ਈਵਨ ਕਿ ਮੁੰਡੇ ਇੱਦਾਂ ਦੇ ਵੀ ਹੈ ਕਿ 3-3, 4-4 ਸਾਲ ਦੀ ਕਮਾਈ ਉਹਨਾਂ ਨੂੰ ਇੱਕ ਇੰਜਰੀ ਤੇ ਲਾਣੀ ਪੈਂਦੀ ਆ ਆਪਣੀ, ਔਰ ਉਹ ਫਿਊਚਰ 'ਚ ਵੀ ਅੱਗੇ ਕੁਛ ਨਹੀਂ ਕਰ ਪਾਉਂਦੇ। ਤੇ ਮੇਰਾ ਇਹੀ ਪ੍ਰੈਫਰ ਹੈ ਕਿ TFN ਤੇ ਮੁੰਡਿਆਂ ਨੂੰ ਜ਼ਿਆਦਾ ਕੰਮ ਕਰਨਾ ਚਾਹੀਦਾ ਤਾਂ ਕਿ ਉਹਨਾਂ ਦਾ ਫਿਊਚਰ ਵੀ ਸੇਵ ਰਹੇ ਔਰ ਆਪਣੀ ਹੈਲਥ ਐਂਡ ਇੰਸ਼ੋਰੈਂਸ ਸਾਨੂੰ ਤੁਹਾਨੂੰ ਸਾਰਾ ਕੁਛ ਕਵਰ ਕਰਦੀ ਆ ਉਹਦੇ 'ਚ। ਆਪਣੀ ਜੋਬ ਜੇ ਤੁਸੀਂ ਮਤਲਬ ਕਿ ਪ੍ਰੋਪਰ ਤੁਹਾਨੂੰ ਪੇ ਨਹੀਂ ਹੋ ਰਿਹਾ, ਜੇ ਤੁਹਾਨੂੰ ਲੱਗਦਾ ਇਸ ਤਰ੍ਹਾਂ ਕਿ ਤੁਸੀਂ ਲੈਸ ਵੇਜਿਸ ਤੇ ਕੰਮ ਕਰ ਰਹੇ ਹੋ, ਤੇ ਤੁਹਾਨੂੰ ਉਹ ਜੋਬ ਛੱਡ ਦੇਣੀ ਚਾਹੀਦੀ ਔਰ ਤੁਹਾਡਾ ਬੈਟਰ ਲਈ ਤੁਹਾਨੂੰ ਪ੍ਰੋਪਰ ਤੁਹਾਡੇ ਪੇ ਰੇਟ ਲਈ ਤੁਹਾਨੂੰ ਕੰਮ ਕਰਨਾ।

0: ਚਾਹੀਦਾ ਜਿਹੜਾ ਕੈਪੇਬਲ ਹੋ ਤੁਸੀਂ, ਜਿਸ ਚੀਜ਼ ਲਈ ਤੁਸੀਂ ਕੈਪੇਬਲ ਹੋ।
1: ਪਰ ਗਲਤ ਜਾਣਕਾਰੀ ਕਾਰਨ ਕੰਮ ਉੱਤੇ ਸ਼ੋਸ਼ਣ ਦਾ ਸਾਹਮਣਾ ਕਰਨ ਵਾਲੇ ਉਹ ਇਕੱਲੇ ਨਹੀਂ ਹਨ। ਮਾਈਗ੍ਰੇਸ਼ਨ ਜਸਟਿਸ ਇੰਸਟੀਟਿਊਟ ਦੁਆਰਾ ਪ੍ਰਕਾਸ਼ਿਤ ਸਰਵੇਖਣ ਨੇ ਖੁਲਾਸਾ ਕੀਤਾ ਕਿ ABN ਦੀ ਦੁਰਵਰਤੋਂ ਕਰਕੇ ਪ੍ਰਵਾਸੀ ਕਰਮਚਾਰੀਆਂ ਨੂੰ ਵੀ ਕਾਗਜ਼ੀ ਤੌਰ ਉੱਤੇ ਕੰਟਰੈਕਟਰ ਦਿਖਾਇਆ ਜਾਂਦਾ ਤਾਂ ਜੋ ਉਹਨਾਂ ਨੂੰ ਭੁਗਤਾਨ ਘੱਟ ਦੇਣਾ ਪਵੇ। ਸਰਵੇਖਣ ਨੇ ਇਹ ਵੀ ਖੁਲਾਸਾ ਕੀਤਾ ਕਿ 35% ਪ੍ਰਵਾਸੀ ਕਾਮੇ ABN ਉੱਤੇ ਲੱਗੇ ਹੋਏ ਹਨ, ਜੋ ਕਿ ਆਮ ਆਸਟ੍ਰੇਲੀਆਈ ਕਰਮਚਾਰੀਆਂ ਦੀ ਦਰ ਨਾਲੋਂ 4 ਗੁਣਾ ਵੱਧ ਹੈ। ਅਤੇ ਇਹਨਾਂ ਵਿੱਚੋਂ ਇੱਕ ਵੱਡੀ ਗਿਣਤੀ ਉਹਨਾਂ ਕਾਮਿਆਂ ਦੀ ਹੈ ਜੋ ਕਿ ਕਾਨੂੰਨ TFN ਉੱਤੇ ਹੋਣੇ ਚਾਹੀਦੇ ਸੀ। ATO ਦੇ ਅਸਿਸਟੈਂਟ ਕਮਿਸ਼ਨਰ ਟੋਨੀ ਗੋਡਿੰਗ ਨੇ ਇੱਕ ਲਿਖਤ ਬਿਆਨ ਵਿੱਚ ਅਜਿਹਾ ਕਰਨ ਵਾਲੇ ਕਾਰੋਬਾਰੀਆਂ ਨੂੰ ਚੇਤਾਵਨੀ ਦਿੱਤੀ ਹੈ। ਉਹਨਾਂ ਦੱਸਿਆ ਕਿ ਕਿਸੇ ਕਰਮਚਾਰੀ ਨੂੰ ਕਾਨੂੰਨੀ ਕਾਗਜ਼ਾਂ ਵਿੱਚ ਠੇਕੇਦਾਰ ਭਾਵ ਕੇ ਇੰਪਲੋਈ ਨੂੰ ਇੱਕ ਕੰਟਰੈਕਟਰ ਤਰ੍ਹਾਂ ਪੇਸ਼ ਕਰਨਾ ਸ਼ਾਮ ਕੰਟਰੈਕਟਿੰਗ ਹੈ, ਅਤੇ ਇਹ ਗਲਤ ਹੀ ਨਹੀਂ ਸਗੋਂ ਗੈਰ ਕਾਨੂੰਨੀ ਵੀ ਹੈ। ਅਤੇ ਜੇ ਕੋਈ ਕੰਪਨੀ ਅਜਿਹਾ ਕਰ ਰਹੀ ਹੈ ਤੇ ਉਹ ATO ਅਤੇ ਪੇਅਰ ਵਰਕ ਦੀ ਨਿਗਰਾਨੀ ਵਿੱਚ ਹੈ।
2: ਕੁਝ ਕਾਰੋਬਾਰ ਸੋਚਦੇ ਨੇ ਕਿ ਉਹ ਆਪਣੇ ਕਰਮਚਾਰੀਆਂ ਦੀਆਂ ਜ਼ਿੰਮੇਵਾਰੀਆਂ ਜਿਵੇਂ ਕਿ ਸੁਪਰ ਅਤੇ ਹੋਰ ਹੱਕਾਂ ਦਾ ਭੁਗਤਾਨ ਕਰਨਾ ਸਿਰਫ ਇਹ ਕਹਿ ਕੇ ਟਾਲ ਸਕਦੇ ਨੇ ਕਿ ਉਹਨਾਂ ਦੇ ਕਰਮਚਾਰੀ ਸੁਤੰਤਰ ਠੇਕੇਦਾਰ ਨੇ। ਇਹ ਗਲਤ ਅਤੇ ਗੈਰ ਕਾਨੂੰਨੀ ਹੈ। ਅਸੀਂ ਪਰਛਾਵੇਂ ਵਿੱਚ ਲੁਕਣ ਦੀ ਕੋਸ਼ਿਸ਼ ਕਰਨ ਵਾਲਿਆਂ 'ਤੇ ਰੌਸ਼ਨੀ ਪਾ ਰਹੇ ਹਾਂ। ਜੇਕਰ ਤੁਸੀਂ ਕਰਮਚਾਰੀਆਂ ਨਾਲ ਕਰਮਚਾਰੀਆਂ ਵਾਂਗ ਵਿਵਹਾਰ ਕਰ ਰਹੇ ਹੋ ਪਰ ਉਹਨਾਂ ਨੂੰ ਠੇਕੇਦਾਰ ਕਹਿ ਰਹੇ ਹੋ ਤਾਂ ਇਹ ਗੈਰ ਕਾਨੂੰਨੀ ਹੋ ਸਕਦਾ ਹੈ। ਜੇ ਤੁਸੀਂ ਅਜਿਹਾ ਕੁਝ ਕਰ ਰਹੇ ਹੋ ਤਾਂ ATO ਅਤੇ FWO ਦੀ ਨਿਗਰਾਨੀ ਵਿੱਚ ਹੋ।
1: ATO ਅਤੇ ਫੇਅਰ ਵਰਕ ਦੋਹਾਂ ਨੇ ਹੀ ਇਸ ਗੈਰ ਕਾਨੂੰਨੀ ਅਭਿਆਸ ਉੱਤੇ ਕਾਰਵਾਈ ਕਰਨ ਦੇ ਲਈ ਹੱਥ ਮਿਲਾ ਲਿਆ, ਅਤੇ ਅਜਿਹਾ ਕਰਦੇ ਫੜੇ ਜਾਣ ਵਾਲੇ ਕਾਰੋਬਾਰਾਂ ਨੂੰ ਸਖ਼ਤ ਸਜ਼ਾਵਾਂ ਦਾ ਸਾਹਮਣਾ ਕਰਨਾ ਪਵੇਗਾ। ਪੰਜਾਬੀ ਭਾਈਚਾਰੇ ਦੀ ਆਗੂ ਅਤੇ ਵੈਸਟਰਨ ਆਸਟ੍ਰੇਲੀਆ ਤੋਂ ਮੈਂਬਰ ਆਫ਼ ਲੈਜਿਸਲੇਟਿਵ ਅਸੈਂਬਲੀ ਡਾਕਟਰ ਪਰਵਿੰਦਰ ਕੌਰ ਨੇ ਦੱਸਿਆ ਕਿ ਪੰਜਾਬੀ ਭਾਈਚਾਰੇ ਤੋਂ ਕਈ ਨੌਜਵਾਨ ਪ੍ਰਵਾਸੀ ਸ਼ਾਮ ਕੰਟਰੈਕਟਿੰਗ ਦਾ ਸ਼ਿਕਾਰ ਬਣ ਜਾਂਦੇ ਨੇ, ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ ਸੁਪਰ ਵਰਗਾ ਕੋਈ ਵੀ ਲਾਭ ਨਹੀਂ ਦਿੱਤਾ ਜਾਂਦਾ ਅਤੇ ਯੋਗਤਾ ਨਾਲੋਂ ਘੱਟ ਤਨਖਾਹ ਦੇਣ ਦੇ ਬਾਵਜੂਦ ਵੀ ਵਾਧੂ ਕੰਮ ਕਰਵਾਇਆ ਜਾਂਦਾ। ਡਾਕਟਰ ਪਰਵਿੰਦਰ ਕੌਰ ਨੇ ਇਸ ਸਮੱਸਿਆ ਦਾ ਸਾਹਮਣਾ ਕਰਨ ਵਾਲੇ ਲੋਕਾਂ ਨੂੰ ਸਾਹਮਣੇ ਆਉਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਖਤਮ ਹੁੰਦੀ ਹੈ ਸਾਡੀ ਅੱਜ ਦੀ ਪੜਚੋਲ। ਇਸ ਮੁੱਦੇ ਉੱਤੇ ਤੁਹਾਡੇ ਕੀ ਵਿਚਾਰ ਨੇ ਸਾਡੇ ਨਾਲ 0439 799

0: Hits from Home.
1: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organisation a place where people want to be. For inclusion and diversity training, visit inclusion-program.com.au.
2: So, ਜ਼ਰੂਰ ਸੁਣਿਓ ਅਤੇ ਅੱਗੇ ਸਾਂਝਾ ਵੀ ਜ਼ਰੂਰ ਕਰਿਓ। ਆਓ ਅੱਜ ਦੇ ਪ੍ਰੋਗਰਾਮ ਦੇ ਵਿੱਚ ਪਹਿਲਾ ਗੀਤ ਸੁਣਦੇ ਹਾਂ ਜੀ। ਇਹ ਗੀਤ ਅਜਿਹੇ ਕਲਾਕਾਰ ਦਾ ਆ ਜੋ ਹਾਲ ਹੀ ਦੇ ਵਿੱਚ ਆਸਟ੍ਰੇਲੀਆ ਟੂਰ ਕਰਕੇ ਗਏ ਹਨ। ਜੀ ਹਾਂ, ਸਤਿੰਦਰ ਸਰਤਾਜ ਦਾ ਗੀਤ ਖੁਦ ਮੁਖਤਾਰੀਆਂ।

0: ਪਿਆਰੇ ਸਰੋਤਿਓ, ਅੱਜ ਦੇ ਪ੍ਰੋਗਰਾਮ ਵਿੱਚ ਪਹਿਲਾ ਸੁਨੇਹਾ ਆਇਆ ਹੋਇਆ ਜੀ, ਮੈਂ ਪੜ੍ਹ ਕੇ ਸੁਣਾਉਣਾ ਚਾਹਾਂਗੀ। ਇਹ ਭੇਜਿਆ ਜੀ ਕਮਲਜੀਤ ਕੌਰ ਜੀ ਨੇ ਸਿਡਨੀ ਤੋਂ ਹੀ, ਅਤੇ ਕਹਿ ਰਹੇ, ਸਤਿ ਸ਼੍ਰੀ ਅਕਾਲ ਜਸਮੀਤ ਕੌਰ, ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਅਤੇ ਬਹੁਤ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਕਮਲਜੀਤ ਕੌਰ ਜੀ ਕਿ ਤੁਸੀਂ ਸਾਡਾ ਪ੍ਰੋਗਰਾਮ ਅੱਜ ਲਾਈਵ ਸੁਣ ਰਹੇ ਹੋ ਅਤੇ ਲਾਈਵ ਸੁਣ ਕੇ ਸਾਨੂੰ ਸੁਨੇਹਾ ਵੀ ਭੇਜ ਰਹੇ ਹੋ। ਬਹੁਤ ਬਹੁਤ ਵਧੀਆ ਲੱਗਿਆ ਪੜ੍ਹ ਕੇ, ਅਤੇ ਬਹੁਤ ਸ਼ੁਕਰੀਆ ਜੀ। ਅਤੇ ਹੁਣ ਵੇਲਾ ਹੋ ਗਿਆ ਜੀ ਪ੍ਰੋਗਰਾਮ ਵਿੱਚ ਅਗਲੇ ਵਕਫੇ ਦਾ। ਇਸ ਤੋਂ ਬਾਅਦ ਗੱਲ ਕਰਾਂਗੇ ਸਿਹਤ ਸੰਭਾਲ ਦੀ, ਖਾਸ ਕਰਕੇ ਹਾਈ ਬਲੱਡ ਪ੍ਰੈਸ਼ਰ ਦੀ। ਸੋ ਮਿਲਦੇ ਹਾਂ ਜੀ ਇਹਨਾਂ ਮਸ਼ਹੂਰੀਆਂ ਦੇ ਉਸ ਪਾਰ। ਮੈਂ ਹਾਂ ਜਸਮੀਤ ਕੌਰ, ਸੁਣਦੇ ਰਹੋ SBS ਪੰਜਾਬੀ।
1: There's a reason some things just taste better. At Sharma's Kitchen, we don't cut corners. We don't add what doesn't belong. Just real milk. Traditional methods and products made the way they should be. From paneer to yogurt, ghee to khoya, every batch is crafted with care right here in Australia. You'll taste it, you'll trust it. Sharma's Kitchen. Yes, there is a difference.
2: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰਦੀ ਹੈ। ਟਾਇਰਾਂ ਵਿੱਚ ਸਹੀ ਹਵਾ ਰੱਖਣਾ, ਹਲਕਾ ਭਾਰ ਲੱਦਣਾ ਅਤੇ ਕਈ ਕੰਮ ਇਕੱਠੇ ਕਰਕੇ ਕਰਨ ਜਾਣਾ ਵਰਗੇ ਕਦਮ ਸਾਡੀ ਤੇਲ ਦੀ ਸਪਲਾਈ ਨੂੰ ਵੱਧ ਸਮੇਂ ਤੱਕ ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਚਲਾਉਣ ਵਿੱਚ ਮਦਦ ਕਰਦੇ ਹਨ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। ਤੇਲ ਬਚਾਉਣ ਦੇ ਹੋਰ ਸੁਝਾਅ fuelplan.gov.au/punjabi ਤੇ ਜਾ ਕੇ ਵੇਖੋ। ਆਸਟ੍ਰੇਲੀਆ ਸਰਕਾਰ, ਕੈਨਬਰਾ ਵੱਲੋਂ ਜਾਰੀ।
3: Like your music? We have got you covered on SBS South Asian. There are shows like The Bollywood Session every morning and evening, 3 hours every day of just the hits from Bollywood. Need a party playlist? There's Desi Dance Party on Friday and Saturday nights. It's your weekend soundtrack. Enjoy Punjabi music. Don't miss Bhangra hits on weekend afternoons. Find your next favorite SBS South Asian show on the SBS Audio app, website or SBS On Demand.
4: SBS ਫੂਡ ਦੁਆਰਾ ਦੁਨੀਆ ਭਰ ਦੇ ਖਾਣੇ ਆਪਣੀ ਰਸੋਈ ਵਿੱਚ ਲਿਆਓ। 7,000 ਤੋਂ ਵੀ ਜ਼ਿਆਦਾ ਖਾਣਿਆਂ ਬਾਰੇ ਜਾਣਕਾਰੀ ਵੀਡੀਓਜ਼ ਅਤੇ ਲੇਖਾਂ ਦੇ ਰੂਪ ਵਿੱਚ ਸੰਭਾਲੀ ਹੋਈ ਹੈ sbs.com.au/food ਉੱਤੇ। ਮਹਾਨ ਅਧਿਆਪਕ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਦੇ ਨਿਵੇਕਲੇ ਤਰੀਕੇ ਪਾਲਦੇ ਹਨ। ਅਧਿਆਪਕਾਂ ਲਈ ਪਾਠਕ੍ਰਮ ਅਨੁਸਾਰ ਆਨਲਾਈਨ ਸਰੋਤ ਰੱਖੇ ਹੋਏ ਹਨ sbs.com.au/learn ਉੱਤੇ।
5: sbs.com.au/punjabi ਨੂੰ ਆਪਣਾ ਆਨਲਾਈਨ ਹੋਮ ਪੇਜ ਬਣਾਓ। ਤਾਜ਼ੀਆਂ ਖਬਰਾਂ, ਚਲੰਤ ਮਾਮਲਿਆਂ ਅਤੇ ਮਨੋਰੰਜਨ ਲਈ sbs.com.au/punjabi ਨਾਲ ਜੁੜੋ। ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ 'ਤੇ।
0: ਬ੍ਰੇਕ ਤੋਂ ਬਾਅਦ ਮੁੜ ਸਵਾਗਤ ਹੈ ਜੀ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਪਲਾਕੇ ਦੇ ਨਾਲ, ਸਿਡਨੀ ਤੋਂ ਜਸਮੀਤ ਕੌਰ ਦੇ ਨਾਲ। ਅਤੇ ਆਪਾਂ ਪਹੁੰਚ ਗਏ ਹਾਂ ਜੀ ਪ੍ਰੋਗਰਾਮ ਦੇ ਉਸ ਹਿੱਸੇ ਵਿੱਚ ਜਿੱਥੇ ਗੱਲਬਾਤ ਕਰਾਂਗੇ ਸਿਹਤ ਸੰਭਾਲ ਦੀ। ਉਹ ਕਹਿੰਦੇ ਹਨ ਕਿ ਸਿਹਤ ਹੈ ਤਾਂ ਸਭ ਕੁਛ ਹੈ, ਅਤੇ ਜੇ ਬੰਦਾ ਤੰਦਰੁਸਤ ਹੋਵੇ ਤਾਂ ਦੁਨੀਆ ਦੀ ਹਰ ਚੀਜ਼ ਸੁਖਾਲੀ ਲੱਗਦੀ ਆ, ਖੁਸ਼ੀਆਂ ਭਰੀ ਲੱਗਦੀ ਆ। ਪਰ ਜੇ ਸਿਹਤ ਸਾਥ ਨਾ ਦੇਵੇ ਤਾਂ ਸੋਹਣੀ ਧੁੱਪ ਵਾਲਾ ਦਿਨ, ਸਵਾਦਲੇ ਖਾਣੇ, ਪਿਆਰੀਆਂ ਜਗ੍ਹਾਵਾਂ, ਕੁਝ ਵੀ ਚੰਗਾ ਨਹੀਂ ਲੱਗਦਾ। ਆਓ ਸੁਣਦੇ ਹਾਂ SBS ਪੰਜਾਬੀ ਦੇ ਪੋਡਕਾਸਟ ਸੀਰੀਜ਼ ਸਿਹਤ ਸੰਭਾਲ ਦੀ ਪਹਿਲੀ ਕਿਸ਼ਤ MP ਸਿੰਘ ਦੇ ਨਾਲ।
6: ਤੁਸੀਂ ਹੋ SBS ਪੰਜਾਬੀ ਦੇ ਨਾਲ।
4: ਜਿਵੇਂ ਤੁਸੀਂ ਦੱਸਿਆ ਕਿ ਵੱਧ ਹੋਏ ਤਾਂ ਡਾਕਟਰ ਕੋਲ ਜਾਣਾ ਚਾਹੀਦਾ। ਜੇ ਕਿਸੇ ਦਾ ਕਾਫੀ ਘੱਟ ਸ਼ੋਅ ਹੁੰਦਾ ਹੋਵੇ ਤਾਂ ਵੀ ਕੋਈ ਰਿਸਕ ਹੈਗਾ, ਤਾਂ ਵੀ ਡਾਕਟਰ ਕੋਲ ਜਾਣਾ ਚਾਹੀਦਾ ਜਾਂ ਉਹਨੂੰ ਇਗਨੋਰ ਕਰਨਾ ਚਾਹੀਦਾ?
7: ਨਹੀਂ, ਇਹ ਤਾਂ ਜ਼ਰੂਰੀ ਹੁੰਦਾ ਵਾ ਜਾਣ ਲਈ ਵੀ ਜੇ ਤੁਹਾਡਾ ਲੋਅ ਵੀ ਆ ਉਹਦੇ ਵੀ ਕੋਈ ਕੋਈ ਬਿਮਾਰੀਆਂ ਹੁੰਦੀਆਂ ਵਾ, ਜਿਵੇਂ ਤੁਹਾਡੀ ਉਮਰ ਵੱਧ ਆ ਘੱਟ ਆ ਉਹਦਾ ਵੀ ਅਸਰ ਪੈ ਸਕਦਾ ਵਾ, ਅਤੇ ਆਪਾਂ ਨੂੰ ਇਹ ਚੈੱਕ ਕਰਨਾ ਚਾਹੀਦਾ ਵਾ। ਜੇ ਤੁਹਾਡਾ ਬਾਹਲਾ ਲੋਅ ਆ, ਮੰਨ ਲਓ ਜੇ ਤੁਸੀਂ ਜਵਾਕ ਆ, ਤੁਹਾਡੀ ਉਮਰ ਛੋਟੀ ਆ, ਹੈ ਨਾ, ਉਹਦੇ ਲਈ ਤਾਂ ਮੰਨਿਆ ਜਾਂਦਾ ਸਮ ਹੈ ਨਾ ਵੀ ਚਲੋ ਲੋਅ ਨੋਰਮਲ ਆ। ਪਰ ਜੇ ਤੁਹਾਡੀ ਉਮਰ ਵੱਧ ਆ ਅਤੇ ਤੁਹਾਡੇ ਕੋਲ ਹੋਰ ਵੀ ਬਿਮਾਰੀਆਂ ਵਾ, ਸ਼ਾਇਦ ਤੁਹਾਨੂੰ ਉਸ ਬਾਰੇ ਨਹੀਂ ਪਤਾ ਹੋਊਗਾ, ਤੁਸੀਂ ਉਹ ਚੈੱਕ ਕਰਾਉਣਾ ਚਾਹੀਦਾ ਵਾ।
4: ਠੀਕ ਹੈ ਜੀ। ਅਤੇ ਅਕਸਰ ਜਿਹੜੀਆਂ ਮਸ਼ੀਨਾਂ ਘਰਾਂ 'ਚ ਹੁੰਦੀਆਂ ਹੈ ਉਹ ਵਧੀਆ ਹੁੰਦੀਆਂ ਜਾਂ ਜਿਹੜੀਆਂ ਡਾਕਟਰਾਂ ਕੋਲ ਪਈਆਂ ਜਾਂ ਫਾਰਮੇਸੀਜ਼ ਕੋਲ ਪਈਆਂ ਹੋਈਆਂ ਉਹੀ ਵਧੀਆ ਹੁੰਦੀਆਂ? ਨਾਲੇ ਕਈ ਲੋਕਾਂ ਨੂੰ ਬੜਾ ਫੋਬੀਆ ਜਾਂ ਹੁੰਦਾ, ਘਰ ਬੈਠੇ ਚਲੋ ਵਿਹਲੇ ਬੈਠੇ ਹਾਂ, ਬਲੱਡ ਪ੍ਰੈਸ਼ਰ ਦੇਖ ਲਈਏ, ਤਾਂ ਉਹਦੇ ਨਾਲ ਵੀ ਹੋ ਸਕਦਾ ਟੈਂਸ਼ਨ ਹੋਰ ਵੱਧ ਜਾਂਦੀ ਹੋਵੇ।
7: ਹਾਂਜੀ, ਜਿਹੜੀਆਂ ਆਮ ਘਰੇ

0: ਹੁੰਦੀਆਂ ਮਸ਼ੀਨਾਂ ਡਿਪੈਂਡ ਕਰਦੀਆਂ ਕਿਹੜੇ ਮਾਡਲ ਵਗੈਰਾ ਨੇ, ਵੈਸੇ ਤਾਂ ਠੀਕ ਨੇ ਉਹ ਰਫ ਐਸਟੀਮੇਟ ਤੁਹਾਨੂੰ ਦੱਸਦੀ ਆ, ਪਰ ਜਿਹੜੀ ਬਲੱਡ ਪ੍ਰੈਸ਼ਰ ਤੁਸੀਂ ਜਾ ਕੇ ਜੀ ਪੀ ਕੋਲ ਜਾਂਦੇ ਆ, ਫਾਰਮੇਸੀ ਕੋਲ ਜਾਂਦੇ ਆ, ਉਹਨਾਂ ਕੋਲ ਹੈ ਨਾ ਵਧੀਆ ਹੁੰਦੀਆਂ ਵਾ ਮਸ਼ੀਨਾਂ, ਉਹ ਰਿਲਾਇਬਲ ਹੁੰਦੀਆਂ ਵਾ. ਅਤੇ ਮੰਨ ਲਓ ਜੇ ਤੁਹਾਡਾ ਬਲੱਡ ਪ੍ਰੈਸ਼ਰ ਵੱਧ, ਤੁਹਾਨੂੰ ਇੱਕ ਪਾਸੇ ਵੱਧ ਮਿਲਿਆ ਵਾ, ਜੇ ਤੁਸੀਂ ਆਪਦੇ ਜੀ ਪੀ ਕੋਲ ਜਾਂਦੇ ਆ ਵੱਧ ਮਿਲਿਆ ਵਾ, ਪਰ ਤੁਸੀਂ ਫਿਕਰ 'ਚ ਆ, ਸਾਡੇ ਕੋਲ ਉਹਦਾ ਵੀ ਹੱਲ ਹੁੰਦਾ ਵਾ ਵੀ ਤੁਸੀਂ 24 ਘੰਟੇ ਲਈ ਮੋਨੀਟਰ ਕਰਦੇ ਹੋ, ਤੁਹਾਨੂੰ ਕਨੈਕਟ ਕਰਕੇ ਦੇਖਦੇ ਆ ਜਿਵੇਂ ਤੁਸੀਂ ਚੱਲਦੇ ਫਿਰਦੇ ਆ, ਫਿਰ ਉਹਨਾਂ ਦਾ ਤੁਹਾਡੀ ਐਵਰੇਜ ਵਗੈਰਾ ਦੇਖਦੇ ਆ ਵੀ ਤੁਹਾਡਾ ਕਦੋਂ ਵੱਧਦਾ ਕਦੋਂ ਘੱਟਦਾ ਵਾ. ਸੋ ਇਹਦਾ ਵੀ ਹੁੰਦਾ, ਕਦੇ ਕਦੇ ਸਾਡੇ ਕੋਲ ਮਰੀਜ਼ ਆਉਂਦੇ ਆ ਵੀ ਉਹਨਾਂ ਨੂੰ ਫਿਕਰ ਹੁੰਦਾ, ਡਾਕਟਰ ਨੂੰ ਵੀ ਦੇਖ ਕੇ ਸਾਨੂੰ ਵੀ ਦੇਖ ਕੇ ਘਬਰਾਉਣ ਲੱਗ ਜਾਂਦੇ ਆ. ਸਰ ਉਹਨਾਂ ਨੂੰ ਵਾਈਟ ਕੋਟ ਸਿੰਡਰੋਮ ਕਹਿੰਦੇ ਆ ਵੀ ਜਦੋਂ ਚਿੱਟਾ ਸਫੇਦ ਜਦੋਂ ਅਸੀਂ ਕੰਮ ਕਰਦੇ ਹਾਂ ਵੀ ਉਹ ਦੇਖ ਕੇ ਵੱਧ ਜਾਂਦਾ. ਸੋ ਇਹ ਹੁੰਦਾ ਵਾ, ਸਮਝ ਸਾਨੂੰ ਵੀ ਸਮਝ ਲੱਗਦੀ ਹੈ ਚੀਜ਼, ਪਰ ਇਹਦੇ ਹੱਲ ਹੁੰਦੇ ਆ ਇਨਵੈਸਟੀਗੇਟ ਕਰਨ ਲਈ.
1: ਅਤੇ ਇਹਦੇ ਕਰਕੇ ਕੰਪਲੀਕੇਸ਼ਨਸ ਕਿਹੋ ਜਿਹੀਆਂ ਆ ਸਕਦੀਆਂ ਜੇ ਤੁਸੀਂ ਇਗਨੋਰ ਕਰ ਦਈਏ ਇਹਨਾਂ ਨੂੰ?
0: ਬਹੁਤ ਬਹੁਤ ਮਾੜੀਆਂ ਆਉਂਦੀਆਂ ਵਾ, ਹੈ ਨਾ. ਇਹਦੇ ਲਈ ਆਪਣੇ ਹਾਰਟ ਦੇ ਉੱਤੇ ਹਾਰਟ ਅਟੈਕ ਹੁੰਦਾ ਹੈ ਨਾ, ਸਟਰੋਕ ਹੁੰਦੀਆਂ ਵਾ, ਜਿਵੇਂ ਕਹਿੰਦੇ ਆ ਦੌਰਾ ਪੈ ਜਾਂਦਾ, ਖੂਨ ਦੀਆਂ ਨਾੜੀਆਂ ਵੀ ਨਸਦੀਆਂ ਫਟ ਸਕਦੀਆਂ, ਉਹਦੇ ਨਾਲ ਤੁਹਾਨੂੰ ਬਹੁਤ ਪੈਰਾਲਾਈਸਿਸ ਹੁੰਦਾ ਵਾ ਵਗੈਰਾ, ਬਹੁਤ ਤੁਹਾਡੇ ਅੰਗ ਪੈਰ ਚੱਲਣ ਹਟ ਜਾਂਦੇ ਆ, ਤੁਹਾਡੀ ਕਿਡਨੀਆਂ ਦੇ ਉੱਤੇ ਅਸਰ ਪੈਂਦਾ, ਗੁਰਦੇ ਫੇਲ ਹੁੰਦੇ ਆ, ਕਹਿੰਦੇ ਆ ਡਾਇਲਿਸਿਸ ਹੋਣ ਲੱਗ, ਤੁਹਾਨੂੰ ਕਦੇ ਕੋਈ ਕੋਈ ਲੋਕਾਂ ਦਾ ਇੰਨਾ ਮਾੜਾ ਹੋ ਜਾਂਦਾ ਉਹਨਾਂ ਨੂੰ ਡਾਇਲਿਸਿਸ ਵੀ ਚਾਹੀਦੀ ਆ. ਅੱਖਾਂ ਦੇ ਉੱਤੇ ਅਸਰ ਪੈਂਦਾ ਵਾ, ਤੁਹਾਡੀ ਨਿਗਾਹ ਕਮਜ਼ੋਰ ਹੁੰਦੀ ਆ, ਉਹਨੂੰ ਅਸੀਂ ਰੈਟਨੋਪੈਥੀ ਕਹਿੰਦੇ ਹਾਂ. ਅਤੇ ਜਿਵੇਂ ਜਿਵੇਂ ਤੁਹਾਡੀ ਉਮਰ ਵੱਧਦੀ ਆ ਅਤੇ ਤੁਸੀਂ ਨਹੀਂ ਖਿਆਲ ਰੱਖਿਆ, ਇਹ ਤੁਹਾਡੇ ਦਿਮਾਗ ਦੇ ਉੱਤੇ ਅਸਰ ਪਾ ਸਕਦੇ ਵੀ ਤੁਹਾਨੂੰ ਜਿਹੜੀ ਭੁੱਲ ਚੁੱਕ ਦੀ ਬਿਮਾਰੀ ਹੁੰਦੀ ਆ, ਡਿਮੈਂਸ਼ਾ ਹੁੰਦੀ ਆ, ਉਹਦਾ ਵੀ ਬਹੁਤ ਵੱਡਾ ਰਿਸਕ ਫੈਕਟਰ ਹੁੰਦਾ ਵਾ. ਸੋ ਇਹਦੇ ਬਹੁਤ ਰਿਸਕ ਸਾਰੇ ਅੰਗਾਂ 'ਤੇ ਪੈ ਸਕਦਾ ਵਾ.
1: ਸੋ ਜਿਵੇਂ ਕਿਸੇ ਨੇ ਗਾਇਆ ਸੀ ਕਿ ਦਿਲ ਦਾ ਮਾਮਲਾ ਹੈ, ਇਹ ਦਿਲ ਦਾ ਮਾਮਲਾ ਕਾਫੀ ਸੈਂਸਿਟਿਵ ਹੈਗਾ.
0: ਹਾਂਜੀ ਜ਼ਰੂਰ, ਬਹੁਤ ਸੈਂਸਿਟਿਵ ਆ.
1: ਹਾਂ, ਅਤੇ ਇਹਨੂੰ ਇਗਨੋਰ ਬਿਲਕੁਲ ਨਹੀਂ ਕਰਨਾ ਚਾਹੀਦਾ. ਅਤੇ ਹੁਣ ਆਪਾਂ ਨੇ ਗੱਲ ਕਰੀਏ ਕਿ ਮੈਨੇਜਮੈਂਟ, ਚਲੋ ਆਈਡੈਂਟੀਫਾਈ ਵੀ ਹੋ ਗਿਆ ਆਪਾਂ, ਸਾਰਾ ਕੁਝ ਦੇਖ ਲਿਆ ਵੀ ਇਹਦੇ ਕੀ ਨੁਕਸਾਨ ਹੋ ਸਕਦੇ ਆ, ਹੁਣ ਇਹਨੂੰ ਕੰਟਰੋਲ 'ਚ ਕਿੱਦਾਂ ਲੈ ਕੇ ਆਈਏ ਜੇ ਹੋ ਹੀ ਜਾਂਦਾ ਤਾਂ?
0: ਸੋ ਇਹਦੇ ਹੈਗੇ ਆ ਕਾਫੀ ਰਾਹ ਨੇ. ਮੋਸਟਲੀ ਜਦੋਂ ਅਸੀਂ ਪਹਿਲਾਂ ਦੇਖਦੇ ਹੁੰਦੇ ਹਾਂ, ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਵੀ ਤੁਸੀਂ ਆਪਦਾ ਰਹਿਣ ਸਹਿਣ ਦਾ ਬਦਲੀ ਕਰੋ, ਇਹਦਾ ਮਤਲਬ ਲਾਈਫ ਸਟਾਈਲ ਮੋਡੀਫਿਕੇਸ਼ਨਸ ਕਰੋ. ਇਹਦਾ ਕੀ ਮਤਲਬ ਆ? ਉਹ ਕਹਿੰਦੇ ਆ ਵੀ ਜੇ ਤੁਸੀਂ ਮਾੜਾ ਕੁਛ ਕਰਦੇ ਆ, ਮਤਲਬ ਬੀੜੀ ਪੀਂਦੇ ਆ, ਸ਼ਰਾਬ ਪੀਂਦੇ ਆ, ਨਸ਼ਾ ਕਰਦੇ ਆ, ਉਹਨੂੰ ਤੁਸੀਂ ਛੱਡੋ, ਛੱਡਣ ਦੀ ਕੋਸ਼ਿਸ਼ ਕਰੋ, ਉਹਦੇ ਲਈ ਸਪੋਰਟਸ ਲਓ ਆਪਦੇ ਜੀ ਪੀ ਤੋਂ ਜੇ ਤੁਹਾਨੂੰ ਨਹੀਂ ਹੋ ਸਕਦਾ, ਹੈ ਨਾ. ਤੁਸੀਂ ਵਰਜਿਸ਼ ਕਰੋ, ਐਕਸਰਸਾਈਜ਼ ਕਰਨਾ ਬਹੁਤ ਜ਼ਰੂਰੀ ਆ. ਤੁਸੀਂ ਘੱਟ ਤੋਂ ਘੱਟ 5 ਦਿਨ ਲਈ 30 ਤੋਂ 60 ਮਿੰਟਾਂ ਲਈ ਤੁਰੋ, ਹੈ ਨਾ. ਤੁਹਾਡੀ ਧੜਕਣੀ, ਦਿਲ ਦੀ ਧੜਕਣੀ ਵਧਣੀ ਚਾਹੀਦੀ ਆ, ਤੁਹਾਨੂੰ ਪਸੀਨਾ ਆਉਣਾ ਚਾਹੀਦਾ, ਅਤੇ ਤੁਸੀਂ ਐਕਸਰਸਾਈਜ਼ ਕਰੋ, ਆਪਦੀ ਵਰਜਿਸ਼ ਵਧਾਓ.
1: ਇਹ ਤੁਰੋ ਵੀ ਤੁਸੀਂ ਜਿਹੜਾ ਕਿ ਵਾਕਿੰਗ ਹੈਗੀ ਆ, ਬ੍ਰਿਸਕ ਹੋਣੀ ਚਾਹੀਦੀ?
0: ਹਾਂਜੀ.
1: ਅੱਛਾ,
0: ਹਾਂਜੀ, ਜਿੱਥੇ ਤੁਸੀਂ ਤੁਹਾਨੂੰ ਪਸੀਨਾ ਆਵੇ. ਇਹ ਨਹੀਂ ਹੈਗਾ ਵੀ ਤੁਸੀਂ ਆਰਾਮ ਨਾਲ ਚੱਲਦੇ ਹੋ, ਵੀ ਤੁਹਾਡੇ ਥੋੜ੍ਹਾ ਸਟ੍ਰੇਨ ਹੋਵੇ
1: ਤੁਹਾਨੂੰ.
0: ਹਾਂਜੀ, ਤੁਸੀਂ ਜ਼ਰੂਰ ਉਵੇਂ ਹੈ ਨਾ ਐਕਸਰਸਾਈਜ਼ ਕਰੋ. ਤੁਸੀਂ ਨੂਣ ਘਟਾਓ, ਵਧੀਆ ਖਾਣਾ ਖਾਓ. ਜਿਵੇਂ ਆਪਾਂ ਸਾਰੇ ਸੋਚਦੇ ਆਪਾਂ ਬਹੁਤ ਵਧੀਆ ਖਾਣਾ ਖਾਂਦੇ ਹਾਂ, ਪਰ ਆਪਾਂ ਨੂੰ ਕਦੇ ਕਦੇ ਦੇਖਣਾ ਪੈਂਦਾ ਵਾ ਵੀ ਆਪਾਂ ਅਸਲ 'ਚ ਕੀ ਖਾਂਦੇ ਹਾਂ. ਆਪਾਂ ਬਾਹਰਲਾ ਖਾਣਾ ਖਾਂਦੇ ਹਾਂ, ਤਲੀਆਂ ਹੋਈਆਂ ਚੀਜ਼ਾਂ ਖਾਂਦੇ ਹਾਂ, ਜ਼ਿਆਦਾ ਨੂਣ ਜ਼ਿਆਦਾ ਖਾ ਕੇ ਆਪਾਂ ਨੂੰ ਪਤਾ ਵੀ ਆਪਣੇ ਉੱਤੇ ਮਾੜਾ ਅਸਰ ਹੈਗਾ ਇਹਦਾ. ਜੇ ਤੁਸੀਂ ਇਹ ਚੀਜ਼ਾਂ ਕਰੋਗੇ ਤਾਂ ਤੁਹਾਡਾ ਭਾਰ ਵੀ ਨਾਲ ਦੀ ਨਾਲ ਘਟਣ ਲੱਗ ਜਾਂਦਾ. ਸੋ ਤੁਹਾਡਾ ਜਿਹੜਾ ਮੋਟਾਪਾ ਵਾ ਉਹ ਘਟਦਾ ਵਾ, ਉਹਦੇ ਘਟਣ ਨਾਲ ਵੀ ਤੁਹਾਨੂੰ ਇਹਦਾ ਫਾਇਦਾ ਬਹੁਤ ਹੈ ਵੀ ਤੁਹਾਡਾ ਬਲੱਡ ਪ੍ਰੈਸ਼ਰ ਘਟਣ ਲੱਗ ਜਾਂਦਾ ਵਾ. ਜੇ ਇਹ ਨਹੀਂ ਹੋਇਆ ਫਿਰ ਆਪਾਂ ਨੂੰ ਸੋਚਣਾ ਪੈਂਦਾ ਵਾ ਦਵਾਈਆਂ ਲਾਉਣ ਲਈ.
1: ਅੱਛਾ,
0: ਫਿਰ ਜੇ ਤੁਸੀਂ ਦਵਾਈਆਂ 'ਤੇ ਲੱਗਦੇ ਆ, ਆਪਣੇ ਕੋਲ ਦਵਾਈਆਂ ਬਹੁਤ ਨੇ ਜੀ ਪੀ ਜਿਹੜੇ ਆਪਣੇ ਲਈ ਸ਼ੁਰੂਆਤ ਕਰਦੇ ਆ, ਅਤੇ ਉਹ ਜਿਹੜਾ ਜੀ ਪੀ ਸ਼ੁਰੂਆਤ ਕਰਦੇ ਆ ਉਹ ਵਧੀਆ ਦਵਾਈਆਂ ਹੁੰਦੀਆਂ ਵਾ ਵੀ ਆਪਣੇ ਜਿਹੜਾ ਦਿਲ ਆ ਜਦੋਂ ਬਲੱਡ ਪ੍ਰੈਸ਼ਰ ਵੱਧਦਾ ਵਾ ਉਹਦੇ 'ਤੇ ਸਟ੍ਰੇਨ ਆਉਂਦੀ ਆ, ਆਪਣੇ ਕੋਲ ਇਹ ਜਿਹੀਆਂ ਦਵਾਈਆਂ ਹੁੰਦੀਆਂ ਵਾ ਵੀ ਜਿਹੜਾ ਸਟ੍ਰੇਨ ਦੇ ਨਾਲ ਆਪਣਾ ਹਾਰਟ ਬਦਲੀ ਕਰਦਾ ਵਾ ਉਹਨੂੰ ਕੋਪ ਕਰਨ ਲਈ, ਉਹ ਰੀਮੋਡਲਿੰਗ ਲਈ ਉਹ ਅਸਿਸਟ ਕਰਦਾ, ਹੈਲਪ ਉਹਨੂੰ ਮਦਦ ਕਰਦਾ ਵਾ ਵੀ ਉਹ ਮਾੜੇ ਅਸਰ ਨਾ ਪੈਣ. ਸੋ ਆਪਣੇ ਕੋਲ ਕ੍ਰਾਈਟੀਰੀਆ ਹੁੰਦਾ ਵਾ ਵੀ ਆਹ ਜੇ ਤੁਹਾਡਾ ਬਲੱਡ ਪ੍ਰੈਸ਼ਰ ਹੈ ਵੱਧਦਾ, ਤੁਸੀਂ ਲਾਈਫ ਸਟਾਈਲ ਮੋਡੀਫਿਕੇਸ਼ਨਸ ਕਰਕੇ ਨਹੀਂ ਤੁਹਾਡਾ ਵਧਿਆ ਨਹੀਂ ਘਟਿਆ, ਫਿਰ ਅਸੀਂ ਦਵਾਈਆਂ 'ਤੇ ਲਾਉਂਗੇ. ਫਿਰ ਤੁਹਾਨੂੰ ਮੋਨੀਟਰ ਕਰਦੇ ਆ ਵੀ ਦਵਾਈ ਲੱਗ ਕੇ ਤੁਹਾਡੇ ਕਿਸੇ ਹੋਰ ਚੀਜ਼ 'ਤੇ ਤਾਂ ਨਹੀਂ ਮਾੜਾ ਅਸਰ ਪਿਆ, ਤੁਸੀਂ ਵਧੀਆ ਤੁਹਾਨੂੰ ਮਹਿਸੂਸ ਹੁੰਦਾ ਵਾ ਉਹ ਖਾ ਕੇ, ਤੁਹਾਡਾ ਬਲੱਡ ਪ੍ਰੈਸ਼ਰ ਘੱਟਦਾ ਵਾ ਕਿ ਨਹੀਂ? ਜੇ ਨਹੀਂ ਘੱਟਦਾ ਫਿਰ ਤੁਸੀਂ ਹੋਰ ਦਵਾਈਆਂ ਲਾ ਸਕਦੇ ਹੋ,
1: ਪੋਟੈਂਸੀ ਵਗੈਰਾ ਇਨਕਰੀਜ਼ ਕਰ ਸਕਦੇ ਆ ਉਹਨਾਂ ਦੀ.
0: ਹਾਂਜੀ.
1: ਤੇ ਜਿਵੇਂ ਤੁਸੀਂ ਦੱਸਿਆ ਸੀ ਕਿ ਕੋਲੈਸਟ੍ਰੋਲ ਹੋਵੇ ਜਾਂ ਡਾਇਬੀਟੀਜ਼ ਹੋਵੇ ਜਾਂ ਥਾਇਰੋਇਡ ਹੋਵੇ, ਉਹਦਾ ਵੀ ਹਾਰਟ ਦੇ ਉੱਤੇ ਅਸਰ ਪੈਂਦਾ.
0: ਹਾਂਜੀ.
1: ਅਸੀਂ ਜੇ ਉਸ ਚੀਜ਼ ਦੀ ਹੀ ਦਵਾਈ ਲੈ ਲਈਏ, ਪ੍ਰੋਪਰ ਉਹਨੂੰ ਟ੍ਰੀਟ ਕਰ ਲਈਏ,

0: ਲੋ ਡਾਇਬੀਟੀਜ਼ ਨੂੰ ਟ੍ਰੀਟ ਕਰਦੇ ਹਾਂ ਤਾਂ ਹਾਰਟ ਆਟੋਮੈਟਿਕਲੀ ਹੀ ਟ੍ਰੀਟ ਹੋ ਜਾਂਦਾ ਹੈ।
1: ਹਾਂਜੀ, ਜਿਹੜੇ ਇਹਨਾਂ ਦੇ ਰਿਸਕ ਫੈਕਟਰਸ ਆ, ਤੁਸੀਂ ਜਿਹਨਾਂ ਤੋਂ ਚੀਜ਼ਾਂ ਤੋਂ ਵੀ ਤੁਹਾਨੂੰ ਆਹ ਬਿਮਾਰੀ ਹੋਈ ਆ, ਹੈ ਨਾ, ਉਹ ਜੇ ਤੁਸੀਂ ਉਹਨੂੰ ਵੀ ਟ੍ਰੀਟ ਕਰਨ ਲੱਗ ਜਾਓ, ਉਹ ਵੀ ਮਦਦ ਕਰੂਗਾ, ਫਿਰ ਆਪ ਤੁਹਾਡਾ ਬਲੱਡ ਪ੍ਰੈਸ਼ਰ ਲੋਅਰ ਘੱਟ ਹੋਣ ਲੱਗ ਜਾਂਦਾ ਵਾ।
0: ਜੀ, ਇੱਕ ਹੋਰ ਗੱਲ ਹੈਗੀ ਹੈ ਵੀ ਜਦੋਂ ਅਸੀਂ ਮੰਨ ਲਓ ਮੈਂ ਵੀ ਜਿਵੇਂ ਯੰਗ ਸੀਗੇ ਅਸੀਂ ਬਹੁਤ ਜ਼ਿਆਦਾ ਤਾਂ ਲੱਕੜ ਹਜ਼ਮ ਪੱਥਰ ਹਜ਼ਮ ਜੋ ਮਰਜ਼ੀ ਖਾ ਜਾਂਦੇ ਸੀ, ਜਿੰਨੀਆਂ ਰੋਟੀਆਂ ਪਈਆਂ ਸਾਰੀਆਂ ਖਾ ਜਾਂਦੇ ਸੀਗੇ, ਪਰ ਹੁਣ ਜਾ ਕੇ ਲੱਗਦਾ ਕਿ ਸਾਨੂੰ ਆਪਣੀ ਡਾਇਟ ਬਹੁਤ ਜ਼ਿਆਦਾ ਮੈਨੇਜ ਕਰਨੀ ਪੈਂਦੀ ਹੈ। ਇਹ ਕੀ ਕਾਰਨ ਹੈਗਾ? ਇੱਕ ਖਾਸ ਉਮਰ 'ਤੇ ਜਾ ਕੇ ਸਾਨੂੰ ਇਹ ਚੀਜ਼ਾਂ ਸਾਰੀਆਂ ਹੀ ਜ਼ਹਿਰ ਕਿਉਂ ਲੱਗਣ ਲੱਗ ਪੈਂਦੀਆਂ?
1: ਇਹ ਬਿਕੋਜ਼ ਜਿਵੇਂ ਜਿਵੇਂ ਆਪਣੀ ਬੋਡੀ ਮੈਚਿਓਰ ਹੁੰਦੀ ਆ, ਉਵੇਂ ਤੁਸੀਂ ਨਹੀਂ, ਤੁਹਾਡਾ ਟੋਲਰੇਟ ਨਹੀਂ ਹੁੰਦਾ ਵਾ। ਜਿਵੇਂ ਹੁਣ ਆਪਾਂ ਕਹਿ ਲਈਏ ਵੀ ਜਦੋਂ ਆਪਣੀ ਈਟਿੰਗ ਹੈਬਿਟਸ ਸੀਗੀਆਂ ਆਪਣੀ ਜਨਰੇਸ਼ਨਲ ਆ, ਹੈ ਨਾ, ਆਪਣੇ ਪੁਰਾਣਿਆਂ 'ਤੇ ਜਾਂਦਾ ਵਾ। ਜਿਵੇਂ ਮੇਰੀ ਮੰਮੀ ਕਹਿੰਦੇ ਹੁੰਦੇ ਆ ਵੀ ਤੁਹਾਡਾ ਨਾਨਾ ਜੀ ਆਹ ਕਰਦਾ ਹੁੰਦਾ ਸੀ, ਇੰਨੀ ਖੇਤੀ ਕਰਦੇ ਸੀ, ਉਹ ਇੰਨਾ ਗੁੜ ਖਾ ਲੈਂਦੇ ਸੀ, ਉਹ ਇੰਨਾ ਘਿਓ ਖਾਂਦੇ ਸੀ, ਪਰ ਉਹ ਕੰਮ ਵੀ ਉਨਾ ਕਰਦੇ ਸੀ,
0: ਬੰਦ ਕਰਦੇ ਸੀ।
1: ਹਾਂਜੀ, ਆਪਾਂ ਹੁਣ ਵੈਸਟਰਨ ਸੋਸਾਇਟੀ 'ਚ ਰਹਿ ਕੇ ਆਪਾਂ ਨੂੰ ਬਹੁਤ ਐਸ਼ ਮਿਲੀ ਹੋਈ ਆ, ਆਪਾਂ ਉਵੇਂ ਨਹੀਂ ਕੰਮ ਕਰਦੇ, ਆਪਣਾ ਉਵੇਂ ਕੈਲਰੀਜ਼ ਬਰਨ ਨਹੀਂ ਹੁੰਦੀਆਂ, ਤਾਂ ਉਹ ਆਪਣੇ 'ਤੇ ਅਸਰ ਨਹੀਂ ਹੁੰਦਾ ਜਿਵੇਂ ਆਪਣੇ ਪਹਿਲੇ ਬਜ਼ੁਰਗਾਂ ਨੂੰ ਹੁੰਦਾ ਸੀ। ਇਹਦੇ ਵਿੱਚ ਇਹ ਵੀ ਹੁੰਦਾ ਵਾ ਵੀ ਆਪਣੇ ਜੈਨੈਟਿਕਸ ਜਿਹੜੇ ਆ ਉਹ ਬਦਲੀ ਕਰ ਚੁੱਕੇ ਆ, ਆਪਣੇ ਆਪਣੀ ਅਨਫੋਰਚੁਨੇਟਲੀ ਜੀਨਸ ਵੱਲੋਂ ਵੀ ਆਪਣੇ ਕੋਲ ਰਿਸਕ ਫੈਕਟਰਸ ਆ ਚੁੱਕੇ ਆ,
0: ਜਨਰੇਸ਼ਨ ਟੂ ਜਨਰੇਸ਼ਨ ਉਹ ਵੀ ਵੱਧ ਗਏ।
1: ਹਾਂਜੀ, ਬਿਕੋਜ਼ ਜਿਵੇਂ ਆਪਣੇ ਪੜਦਾਦੇ ਕੋਲ ਡਾਇਬੀਟੀ ਸੀ, ਆਪਣੇ ਕੋਲ ਵੀ ਹੋ ਸਕਦੇ ਆ, ਇਹ ਵੀ ਇੱਕ ਫੈਕਟਰ ਆ ਜਾਂਦਾ। ਉੱਪਰੋਂ ਦੀ ਜਿਹੜੀ ਆਪਣੀ ਸਾਊਥ ਏਸ਼ੀਅਨ ਕਮਿਊਨਿਟੀ ਆ, ਇਹਦਾ ਬਹੁਤ ਵੱਡਾ ਰਿਸਕ ਫੈਕਟਰ ਆ ਇਹ ਚੀਜ਼ਾਂ ਨੂੰ ਡਿਵੈਲਪ ਹੋਣ ਦਾ, ਗੋਰਿਆਂ ਦੇ ਵੱਲੋਂ ਆਪਾਂ ਨੂੰ ਵੱਧ ਆ,
0: ਕਿਉਂਕਿ ਸਾਡਾ ਫੂਡ ਵੀ ਇਹੋ ਜਿਹਾ ਹੈਗਾ, ਹਰ ਵੇਲੇ ਪਰੌਂਠੇ ਖਾਣੇ, ਤਲੀਆਂ ਚੀਜ਼ਾਂ, ਘਿਓ ਪਾ ਕੇ ਜੇ ਉਹ, ਤੇ ਮਸਾਲੇਦਾਰ ਹੋਣਾ ਚਾਹੀਦਾ ਤਾਂ ਹੀ ਸਵਾਦ ਆਉਂਦਾ।
1: ਹਾਂਜੀ
0: ਜੀ, ਅਤੇ ਤੁਸੀਂ ਚਲਦੇ ਚਲਦੇ ਕੋਈ ਵੀ ਸੁਨੇਹਾ ਦੇਣਾ ਚਾਹੋ ਸਾਡੀ ਪੰਜਾਬੀ ਭਾਈਚਾਰੇ ਨੂੰ ਤਾਂ ਬਹੁਤ ਜ਼ਰੂਰੀ ਹੋਏਗਾ, ਬਹੁਤ ਚੰਗਾ ਹੋਏਗਾ ਜੀ, ਵੈਲਕਮ ਕਰਾਂਗੇ ਅਸੀਂ। ਪਰ ਜਿਵੇਂ ਅਕਸਰ ਸਾਡੇ ਕਮਿਊਨਿਟੀ ਵਿੱਚੋਂ ਵੀ ਲੋਕ ਜਦੋਂ ਡਾਕਟਰ ਕੋਲ ਜਾਂਦੇ ਆ ਜਾਂ ਟੈਸਟ ਕਰਾਉਣ ਜਾਂਦੇ ਆ, ਟੈਸਟ ਕਰਾ ਕੇ ਰਿਜ਼ਲਟ ਆ ਜਾਂਦੇ ਆ, ਉਹ ਸਾਰੇ ਨੋਰਮਲ ਨੋਰਮਲ ਨੋਰਮਲ ਆ ਜਾਂਦੇ ਤਾਂ ਕਹਿੰਦੇ ਲੈ ਐਵੇਂ ਗਏ, ਟਾਈਮ ਹੀ ਵੇਸਟ ਕੀਤਾ। ਉਹ ਖੁਸ਼ ਨਹੀਂ ਹੁੰਦੇ ਕਿ ਭਾਈ ਸਾਡਾ ਸਾਰਾ ਠੀਕ ਆਇਆ ਅਤੇ ਸਮੇਂ 'ਤੇ ਚੈੱਕਅਪ ਵੀ ਹੋ ਗਿਆ।
1: ਹਾਂਜੀ
0: ਜੀ, ਕੀ ਕਹਿਣਾ ਚਾਹੋਗੇ ਪੰਜਾਬੀ ਭਾਈਚਾਰੇ ਨੂੰ ਵੀ ਚੈੱਕਅਪ ਵਗੈਰਾ ਕਿਉਂ ਜ਼ਰੂਰੀ ਹੈਗੇ ਆ?
1: ਬਹੁਤ ਜ਼ਰੂਰੀ ਆ ਇਹ, ਬਿਕੋਜ਼ ਆਪਾਂ ਨੂੰ ਫਿਰ ਪਤਾ ਲੱਗੂਗਾ, ਆਪਾਂ ਨੂੰ ਸਮਝ ਲੱਗੂਗੀ ਵੀ ਤੁਹਾਡੇ ਸਰੀਰ ਨਾਲ ਕੀ ਹੁੰਦਾ। ਕਦੇ ਕਦੇ ਤੁਸੀਂ ਚੈੱਕਅਪ ਕਰਦੇ ਆ, ਤੁਸੀਂ ਚਲੋ ਠੀਕ ਆ, ਤੁਹਾਡੇ ਨੰਬਰ ਠੀਕ ਆ ਗਏ, ਬਾਈ ਚਾਂਸ ਤੁਹਾਨੂੰ ਕੋਈ ਬਾਅਦ 'ਚ ਬਿਮਾਰੀ ਹੋਊਗੀ, ਕੁਛ ਹੋਊਗਾ, ਤੁਹਾਨੂੰ ਪਤਾ ਤਾਂ ਹੋਊਗਾ ਵੀ ਨਾ ਵੀ ਇਸ ਸਾਲ ਦੇ ਵਿੱਚ ਮੈਂ ਠੀਕ ਸੀ, ਇਸ ਤੋਂ ਬਾਅਦ ਮੈਨੂੰ ਕੀ ਪ੍ਰੋਬਲਮਾਂ ਪੈਣ ਲੱਗ ਗਈਆਂ। ਤੁਸੀਂ ਫਿਰ ਟ੍ਰੈਂਡ ਵੀ ਦੇਖ ਸਕਦੇ ਹੋ ਵੀ ਕਿਵੇਂ ਕਿਵੇਂ, ਜਿਵੇਂ ਤੁਹਾਡੀ ਉਮਰ ਵੱਧਦੀ ਗਈ ਆ, ਕਿਵੇਂ ਤੁਹਾਡੇ ਰਿਜ਼ਲਟਸ ਆਉਂਦੇ ਰਹੇ ਆ, ਅਤੇ ਜਦੋਂ ਚੰਗੀ ਖਬਰ ਮਿਲਦੀਆਂ ਨੇ ਆਪਾਂ ਨੂੰ ਖੁਸ਼ ਬਹੁਤ ਹੋਣਾ ਚਾਹੀਦਾ ਵਾ ਇਹ ਚੀਜ਼ ਤੋਂ, ਹੈ ਨਾ। ਅਤੇ ਆਪਾਂ ਜੇ ਤੁਸੀਂ ਇੰਗੇਜ ਹੋਵੋਗੇ ਹੈਲਥ ਕੇਅਰ ਸਰਵਿਸਿਜ਼ ਨਾਲ, ਤੁਸੀਂ ਸਮਝੋਗੇ ਵੀ ਇਹ ਸਰਵਿਸਿਜ ਐਗਜ਼ਿਸਟ ਹੁੰਦੀਆਂ, ਇਹਦੇ ਵਿੱਚ ਕੀ ਆਪਾਂ ਨੂੰ ਅੱਗੇ ਲਈ, ਮੈਂ ਜੇ ਅਸੀਂ ਬਿਮਾਰ ਹੋ ਗਏ ਅਸੀਂ ਆਹ ਡਾਕਟਰ ਕੋਲ ਜਾ ਸਕਦੇ ਹਾਂ, ਤੁਹਾਡੇ GP ਦੇ ਨਾਲ ਤੁਹਾਡੀ ਉਹ ਜਿਵੇਂ ਕਹਿ ਦੇ ਰਿਸ਼ਤੇਦਾਰੀ ਬਣਨ ਲੱਗ ਜਾਂਦੀ ਆ, ਅਤੇ ਤੁਸੀਂ ਉਹਨਾਂ ਨਾਲ ਟਰੱਸਟ ਕਰਦੇ ਹਾਂ, ਫਿਰ ਤੁਸੀਂ ਜਦੋਂ ਤੁਸੀਂ ਜਾਓਗੇ ਉਹ ਤੁਹਾਨੂੰ ਸਮਝੋਗੇ ਐਜ਼ ਐਨ ਇੰਡੀਵਿਜੂਅਲ ਵੀ ਤੁਸੀਂ ਤੁਹਾਡੇ ਕੋਲ ਕੀ ਰਿਸਕ ਫੈਕਟਰਸ ਆ, ਤੁਹਾਡੇ ਕੋਲ ਅੱਗੇ ਲਈ ਕੀ ਆਪਾਂ ਤੁਹਾਡੇ ਲਈ ਸੋਚਣਾ ਵਾ।
0: ਜੀ, ਬਹੁਤ ਵਧੀਆ ਸੁਨੇਹਾ ਤੁਸੀਂ ਦਿੱਤਾ ਜੀ ਕਿ ਆਪਣੀ ਸਿਹਤ ਦਾ ਧਿਆਨ ਆਪ ਹੀ ਰੱਖਣਾ ਪੈਣਾ, ਅਤੇ ਅਸੀਂ ਬੜੀ ਵਧੀਆ ਕੰਟਰੀ 'ਚ ਬੈਠੇ ਹੋਏ ਹਾਂ, ਇੱਥੇ ਜਿਹੜੀਆਂ ਸਿਹਤ ਸੇਵਾਵਾਂ ਹੈਗੀਆਂ ਕਾਫੀ ਵਧੀਆ ਹੈਗੀਆਂ, ਉੱਚ ਪੱਧਰ ਦੀਆਂ ਹੈਗੀਆਂ, ਅਤੇ ਇਹਨਾਂ ਦਾ ਫਾਇਦਾ ਲੈਣਾ ਚਾਹੀਦਾ। ਡਾਕਟਰ ਮਨਦੀਪ ਜੀ, ਇੱਕ ਵਾਰ ਫਿਰ ਤੋਂ ਤੁਹਾਡਾ ਤਹਿ ਦਿਲੋਂ ਧੰਨਵਾਦ ਹੈ ਜੀ, ਤੁਸੀਂ ਬਹੁਤ ਸੋਹਣੀ ਜਾਣਕਾਰੀ ਦਿੱਤੀ ਹਾਈਪਰਟੈਂਸ਼ਨ ਬਾਰੇ, ਹਾਈ ਬਲੱਡ ਪ੍ਰੈਸ਼ਰ ਬਾਰੇ, ਅਤੇ ਜ਼ਰੂਰ ਹੀ ਜਲਦੀ ਹੀ ਅਸੀਂ ਇੱਕ ਹੋਰ ਐਪੀਸੋਡ ਦੇ ਵਿੱਚ ਤੁਹਾਡਾ ਸਵਾਗਤ ਕਰਾਂਗੇ ਇੱਕ ਹੋਰ ਵਿਸ਼ੇ ਦੇ ਨਾਲ।
1: ਥੈਂਕ ਯੂ ਸੋ ਮਚ, ਥੈਂਕ ਯੂ ਤੁਸੀਂ ਮੈਨੂੰ ਇੱਥੇ ਅੱਜ ਬੁਲਾਇਆ, ਲੁਕਿੰਗ ਫੋਰਵਰਡ ਟੂ ਦ ਨੈਕਸਟ ਵਨ।
2: ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
3: ਪਿਆਰੇ ਦੋਸਤੋ, ਇਹ ਸੀ ਇਸ ਕਿਸ਼ਤ ਦਾ ਦੂਜਾ ਭਾਗ। ਪੂਰੀ ਐਪੀਸੋਡ ਤੁਸੀਂ SBS ਪੰਜਾਬੀ 'ਤੇ ਸੁਣ ਸਕਦੇ ਹੋ ਜੀ। ਇਹ ਸਾਡੀ ਪੋਡਕਾਸਟ ਸੀਰੀਜ਼ ਦਾ ਨਾਮ ਆ ਸਿਹਤ ਸੰਭਾਲ ਲੜੀਵਾਰ। ਪਰ ਕਾਫੀ ਹੈਰਾਨ ਕਰਨ ਵਾਲੇ ਤੱਥ ਇਸ ਗੱਲਬਾਤ 'ਚੋਂ ਨਿਕਲ ਕੇ ਆਏ ਹਨ ਕਿ ਅੰਦਾਜ਼ਿਆਂ ਮੁਤਾਬਕ ਹਰ 10 ਵਿੱਚੋਂ ਇੱਕ ਵਿਅਕਤੀ ਇਸ ਬਿਮਾਰੀ ਨਾਲ ਪ੍ਰਭਾਵਿਤ ਹੈ, ਅਤੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਹਾਈ ਬਲੱਡ ਪ੍ਰੈਸ਼ਰ ਬਾਰੇ ਪਤਾ ਹੀ ਨਹੀਂ ਹੁੰਦਾ। ਸੋ ਸਿਹਤ ਨੂੰ ਲੈ ਕੇ ਅਜਿਹੀਆਂ ਹੋਰ ਗੱਲਾਂ ਤੁਸੀਂ SBS ਪੰਜਾਬੀ ਦੀ ਸਿਹਤ ਸੰਭਾਲ ਲੜੀਵਾਰ ਵਿੱਚ ਸੁਣ ਸਕਦੇ ਹੋ, ਅਤੇ ਆਪਣੀ ਸਿਹਤ ਨੂੰ ਹੋਰ ਵਧੀਆ ਤਰੀਕੇ ਨਾਲ ਸੰਭਾਲ ਸਕਦੇ ਹੋ ਅਤੇ ਹੋਰ ਚੀਜ਼ਾਂ ਜਾਣ ਸਕਦੇ ਹੋ। ਪੰਜਾਬੀ ਘਰਾਂ ਵਿੱਚ ਅਕਸਰ ਨੁਸਖੇ ਕਾਫੀ ਅਪਣਾਏ ਜਾਂਦੇ ਹਨ, ਤੁਸੀਂ ਕਿਹੜੇ ਨੁਸਖੇ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਤੁਸੀਂ ਵਰਤਦੇ ਹੋ ਮੈਂ ਜ਼ਰੂਰ ਜਾਣਨਾ ਚਾਹਾਂਗੀ। ਸਾਨੂੰ ਸੁਨੇਹਾ ਭੇਜੋ ਅਤੇ ਦੱਸੋ ਕਿ ਅੱਜ ਕੱਲ੍ਹ ਤੁਸੀਂ ਕਿਹੜੇ ਕਿਹੜੇ ਨੁਸਖੇ ਅਪਣਾ ਰਹੇ ਹੋ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ। ਨੰਬਰ ਹੈ ਜੀ 0439-7967 0439-799-767 ਅਤੇ ਜਿੰਨਾ ਚਿਰ ਤੁਸੀਂ ਸੁਨੇਹਾ ਭੇਜ ਰਹੇ ਹੋ ਆਓ ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਵਿੱਚ ਇੱਕ ਹੋਰ ਗੀਤ।

0: ਪਿਆਰੇ ਸਰੋਤਿਓ, ਵੇਲਾ ਹੋ ਗਿਆ ਜੀ ਪ੍ਰੋਗਰਾਮ ਦੇ ਅਗਲੇ ਹਿੱਸੇ ਤੋਂ ਪਹਿਲਾਂ ਇੱਕ ਛੋਟਾ ਜਿਹਾ ਵਕਫਾ ਲੈਣ ਦਾ। ਇਸ ਤੋਂ ਬਾਅਦ ਹਰ ਬੁੱਧਵਾਰ ਦੀ ਤਰ੍ਹਾਂ ਜਾਣਾਂਗੇ ਬਾਲੀਵੁੱਡ ਦੀਆਂ ਖਾਸ ਖਬਰਾਂ। ਮਿਲਦੇ ਹਾਂ ਜੀ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
1: There's a reason some things just taste better. At Sharma's Kitchen, we don't cut corners. We don't add what doesn't belong. Just real milk, traditional methods, and products made the way they should be. From paneer to yogurt, ghee to khoya, every batch is crafted with care, right here in Australia. You'll taste it, you'll trust it. Sharma's Kitchen. Yes, there is a difference.
2: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ, ਕੈਨਬਰਾ ਵੱਲੋਂ ਜਾਰੀ।
3: ਸਵਾਦ ਲਈ ਖਾਣਿਆਂ ਬਾਰੇ ਜਾਣਕਾਰੀ ਅਤੇ ਸਥਾਨਕ ਤੇ ਅੰਤਰਰਾਸ਼ਟਰੀ ਖਾਣਿਆਂ ਦੇ ਪ੍ਰਸਿੱਧ ਨਾਮ ਦੇਖੋ SBS ਫੂਡ 24 ਘੰਟੇ ਕਿਸੇ ਵੀ ਸਮੇਂ ਚੈਨਲ 33 ਉੱਤੇ।
4: SBS South Asian brings you closer to South Asia. News in 10 languages, the SBS Spice podcast and the hottest tracks on SBS South Asian Radio. There is so much to explore. Check it out now on the SBS audio app or website.
5: SBS Kickoff.
6: A new music station celebrating football anthems from around the world.
7: It's time for Africa.
5: It's live now
6: on DAB Radio, the SBS audio app.
7: We got the game
5: on. Online and SBS on demand.
8: SBS Radio app nu aaj hi download karo te apne pasandida programan da anand maano. Is nu App Store ya Google Play ton muft prapt karo.
0: ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਮੈਂ ਹਾਂ ਜਸਮੀਤ ਕੌਰ ਅਤੇ ਤੁਸੀਂ ਸੁਣ ਰਹੇ ਹੋ SBS ਪੰਜਾਬੀ। ਦੋਸਤੋ, ਸਿਨੇਮਾਘਰਾਂ ਵਿੱਚ ਬਹੁਤ ਜਲਦ ਇੱਕ ਫਿਲਮ ਲੱਗਣ ਜਾ ਰਹੀ ਆ, ਮੈਂ ਵਾਪਸ ਆਊਂਗਾ, ਜਿਸ ਵਿੱਚ ਦਿਲਜੀਤ ਦੋਸਾਂਝ, ਵੇਦਾਂਗ ਰਾਇਨਾ, ਸ਼ਰਵਰੀ, ਨਸੀਰੁਦੀਨ ਸ਼ਾਹ ਅਤੇ ਹੋਰ ਸਿਤਾਰੇ ਇਮਤਿਆਜ਼ ਅਲੀ ਦੁਆਰਾ ਬਣਾਈ ਗਈ ਇਸ ਫਿਲਮ ਵਿੱਚ ਜਾਣ ਪਾ ਰਹੇ ਹਨ। ਜੇਕਰ ਤੁਸੀਂ ਇਸ ਫਿਲਮ ਨੂੰ ਦੇਖਣ ਲਈ ਇੱਕ ਫ੍ਰੀ ਡਬਲ ਪਾਸ ਜਿੱਤਣਾ ਚਾਹੋ ਤਾਂ ਸਾਨੂੰ ਇਹ ਸਵਾਲ ਦਾ ਜਵਾਬ ਭੇਜੋ ਕਿ ਫਿਲਮ ਮੈਂ ਵਾਪਸ ਆਊਂਗਾ ਦੇ ਗੀਤਕਾਰ ਕੌਣ ਹਨ, ਅਤੇ ਆਪਣਾ ਜਵਾਬ ਤੁਸੀਂ ਭੇਜਣਾ ਹੈ ਜੀ। ਈਮੇਲ ਨੋਟ ਕਰ ਲਓ, punjabi.program@sbs.com.au, ਅਤੇ ਤੁਸੀਂ ਜਿੱਤ ਸਕਦੇ ਹੋ ਜੀ ਫ੍ਰੀ ਡਬਲ ਪਾਸ। ਅਤੇ ਮੈਂ ਸਕਰੀਨ ਵੱਲ ਨਿਗਾਹ ਮਾਰ ਰਹੀ ਹਾਂ ਜੀ, ਇੱਕ ਸੁਨੇਹਾ ਆਇਆ ਹੋਇਆ ਜੀ, ਇਹ ਕਾਫੀ ਦੂਰੋਂ ਸੁਨੇਹਾ ਆਇਆ, ਇਹ ਭੇਜਿਆ ਜੀ ਨਵਜੋਤ ਕੌਰ ਜੀ ਨੇ ਪਰਥ ਤੋਂ, ਅਤੇ ਕਹਿ ਰਹੇ ਸਤਿ ਸ਼੍ਰੀ ਅਕਾਲ ਜਸਮੀਤ ਜੀ, ਇੰਨੇ ਸਮੇਂ ਬਾਅਦ ਤੁਹਾਡੀ ਮਿੱਠੀ ਆਵਾਜ਼ ਲਾਈਵ ਸ਼ੋਅ 'ਤੇ ਸੁਣ ਕੇ ਬਹੁਤ ਵਧੀਆ ਲੱਗਿਆ, ਇੰਨੇ ਪਿਆਰੇ ਗੀਤ ਸੁਣਾਉਣ ਲਈ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਨਵਜੋਤ ਕੌਰ ਜੀ ਇੰਨੇ ਪਿਆਰੇ ਸੁਨੇਹੇ ਦੇ ਲਈ, ਅਤੇ ਤੁਸੀਂ ਪਰਥ ਤੋਂ ਲਾਈਵ ਸੁਣ ਰਹੇ ਹੋ, ਬਹੁਤ ਬਹੁਤ ਸ਼ੁਕਰੀਆ ਜੀ, ਅਤੇ ਇਹ ਵੀ ਬਹੁਤ ਵਧੀਆ ਲੱਗਿਆ ਕਿ ਤੁਹਾਨੂੰ ਗੀਤ ਪਸੰਦ ਆ ਰਹੇ ਆ। ਜੇਕਰ ਕੋਈ ਫਰਮਾਇਸ਼ ਹੋਵੇ ਤਾਂ ਜ਼ਰੂਰ ਉਹ ਵੀ ਭੇਜ ਦਿਓ। ਅਤੇ ਇਸ ਦੇ ਨਾਲ ਹੀ ਆਓ ਜਾਣਦੇ ਹਾਂ ਬਾਲੀਵੁੱਡ ਦੀਆਂ ਹੋਰ ਤਾਜ਼ਾ ਖਬਰਾਂ, ਅੱਜ ਬਾਲੀਵੁੱਡ ਗੱਪਸ਼ਪ ਦੇ ਵਿੱਚ ਹਰਪ੍ਰੀਤ ਕੌਰ ਦੇ ਨਾਲ।
9: SBS ਰੇਡੀਓ ਪੰਜਾਬੀ ਦੇ ਪ੍ਰੋਗਰਾਮ ਬਾਲੀਵੁੱਡ ਗੱਪਸ਼ਪ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਾਂ ਹਰਪ੍ਰੀਤ ਕੌਰ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਨੇ ਰਣਵੀਰ ਸਿੰਘ ਦੇ ਖਿਲਾਫ ਜਾਰੀ ਨਾਨ ਕੋਆਪਰੇਸ਼ਨ ਡਾਇਰੈਕਟਿਵ ਨੂੰ ਇਮੀਡੀਏਟ ਇਫੈਕਟ ਦੇ ਨਾਲ ਵਾਪਸ ਲੈਣ ਦਾ ਐਲਾਨ ਕੀਤਾ ਹੈ। FWICE ਨੇ ਪ੍ਰੈਸ ਕਾਨਫਰੰਸ ਤੋਂ ਬਾਅਦ ਅਧਿਕਾਰਿਕ ਬਿਆਨ ਵਿੱਚ ਕਿਹਾ ਹੈ ਕਿ ਇੰਡੀਅਨ ਮੋਸ਼ਨ ਪਿਕਚਰ ਪ੍ਰੋਡਿਊਸਰ ਐਸੋਸੀਏਸ਼ਨ ਨੇ ਕਿਹਾ ਹੈ ਕਿ ਮਾਮਲੇ ਨੂੰ ਗੱਲਬਾਤ ਅਤੇ ਆਪਸੀ ਸਮਝ ਦੇ ਜ਼ਰੀਏ ਸੁਲਝਾਉਣ ਦਾ ਫੈਸਲਾ ਲਿਆ ਗਿਆ ਹੈ। ਫਿਲਮ ਡੌਨ 3 ਵਿਵਾਦ ਵਿੱਚ ਰਣਵੀਰ ਸਿੰਘ ਦੀ ਹਿਮਾਇਤ ਵਿੱਚ ਦਿੱਤੇ ਗਏ ਕੰਗਨਾ ਰਣੌਤ ਦੇ ਬਿਆਨ ਤੇ FWICE ਦੇ ਚੀਫ ਐਡਵਾਈਜ਼ਰ ਅਸ਼ੋਕ ਪੰਡਿਤ ਨੇ ਕਿਹਾ ਹੈ, ਇੰਡਸਟਰੀ ਦੇ ਬਹੁਤ ਸਾਰੇ ਲੋਕ ਸਾਨੂੰ ਗਾਲੀਆਂ ਦੇਣ ਲੱਗੇ ਨੇ, ਲੋਕ ਪੂਰੇ ਮਾਮਲੇ ਨੂੰ ਸਮਝੇ ਬਿਨਾਂ ਹੀ ਕਮੈਂਟ ਕਰ ਰਹੇ ਨੇ। ਕੰਗਨਾ ਨੇ ਵੀ ਕਿਹਾ ਹੈ ਕਿ ਮੈਨੂੰ ਇੰਡਸਟਰੀ ਨੇ ਬੈਨ ਕਰ ਦਿੱਤਾ ਹੈ, ਤਾਂ ਮੈਂ ਕਿਹਾ ਤੁਸੀਂ ਬੇਕਾਰ ਦੀਆਂ ਗੱਲਾਂ ਕਰਦੇ ਹੋ, ਇਸ ਲਈ ਤੁਹਾਨੂੰ ਬੈਨ ਕੀਤਾ ਗਿਆ ਸੀ, ਤੁਹਾਨੂੰ ਤਾਂ ਅਸਲੀ ਮਾਮਲਾ ਵੀ ਨਹੀਂ ਸੀ ਪਤਾ, ਫਿਰ ਵੀ ਬੋਲ ਰਹੇ ਹੋ, ਅਸੀਂ ਰਣਵੀਰ ਦੇ ਖਿਲਾਫ ਨਹੀਂ ਆ। ਕੰਗਨਾ ਨੇ ਕਿਹਾ ਸੀ, ਤੁਸੀਂ ਮੇਰੇ ਤੋਂ ਇਹ ਸਵਾਲ ਪੁੱਛ ਰਹੇ ਹੋ, ਮੈਨੂੰ ਤਾਂ ਹਰ ਕਿਸੇ ਨੇ ਬੈਨ ਕੀਤਾ ਹੋਇਆ ਹੈ। ਬਾਲੀਵੁੱਡ ਐਕਟਰ ਅਕਸ਼ੇ ਕੁਮਾਰ ਆਉਣ ਵਾਲੀ ਫਿਲਮ ਵੈਲਕਮ ਟੂ ਦ ਜੰਗਲ ਵਿਚ 2007 ਦੀ ਹਿੱਟ ਫਿਲਮ ਵੈਲਕਮ ਦੇ ਕਲਾਸਿਕ ਗਾਣੇ ਉੱਚਾ ਲੰਬਾ ਕੱਦ ਦਾ ਜਾਦੂ ਮੁੜ ਤੋਂ ਵਿਖੇਰਣ ਦੇ ਲਈ ਪੂਰੀ ਤਰ੍ਹਾਂ ਤਿਆਰ ਨੇ। ਗਾਣੇ ਦੇ ਇਸ ਨਵੇਂ ਵਰਜਨ ਨੂੰ ਆਨੰਦ ਰਾਜ ਆਨੰਦ ਅਤੇ ਰੁਬਾਈ ਨੇ ਆਪਣੀ ਆਵਾਜ਼

ਫਿਲਮ ਇੰਡਸਟਰੀ ਦੇ ਐਕਟਰ ਅਤੇ ਕਾਮੇਡੀਅਨ ਬੀਐਨ ਸ਼ਰਮਾ ਨੇ ਹਾਲ ਹੀ ਵਿੱਚ ਇੱਕ ਪੋਡਕਾਸਟ ਦੇ ਦੌਰਾਨ ਹੋਈ ਵਿਵਾਦਿਤ ਟਿੱਪਣੀ ਨੂੰ ਲੈ ਕੇ ਵਾਲਮੀਕਿ ਸਮਾਜ ਤੋਂ ਜਨਤਕ ਰੂਪ ਨਾਲ ਮਾਫੀ ਮੰਗੀ ਹੈ। ਉਹ ਆਪਣੇ ਪਰਿਵਾਰ ਅਤੇ ਸਾਥੀਆਂ ਦੇ ਨਾਲ ਅੰਮ੍ਰਿਤਸਰ ਵਿਖੇ ਵਾਲਮੀਕਿ ਤੀਰਥ ਸਥਲ ਪਹੁੰਚੇ, ਜਿੱਥੇ ਉਹਨਾਂ ਨੇ ਮੱਥਾ ਟੇਕ ਕੇ ਆਪਣੀ ਗਲਤੀ ਸਵੀਕਾਰ ਕੀਤੀ ਅਤੇ ਸਮਾਜ ਤੋਂ ਮਾਫੀ ਮੰਗੀ। ਦਰਅਸਲ ਕੁਝ ਦਿਨਾਂ ਪਹਿਲਾਂ ਇੱਕ ਪੋਡਕਾਸਟ ਵਿੱਚ ਭਗਵਾਨ ਵਾਲਮੀਕਿ ਦੇ ਸਨਮਾਨ ਨਾਲ ਜੁੜੇ ਕਥਿਤ ਬਿਆਨ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਸੀ। ਇਸ ਟਿੱਪਣੀ ਦੇ ਬਾਅਦ ਵਾਲਮੀਕਿ ਸਮਾਜ ਦੇ ਲੋਕਾਂ ਨੇ ਨਾਰਾਜ਼ਗੀ ਜਤਾਈ ਸੀ। ਵਿਵਾਦ ਵਧਣ ਦੇ ਬਾਅਦ ਬੀਐਨ ਸ਼ਰਮਾ ਨੇ ਵਾਲਮੀਕਿ ਤੀਰਥ ਪਹੁੰਚ ਕੇ ਕਿਹਾ, ਪੋਡਕਾਸਟ ਦੇ ਦੌਰਾਨ ਮੇਰੇ ਤੋਂ ਅਣਜਾਣੇ ਵਿੱਚ ਅਜਿਹੀ ਗੱਲ ਨਿਕਲ ਗਈ ਜਿਸ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਆਹਤ ਹੋਈਆਂ। ਜੇਕਰ ਉਹਨਾਂ ਦੀ ਕਿਸੇ ਗੱਲ ਦੇ ਨਾਲ ਕਿਸ ਨੂੰ ਠੇਸ ਪਹੁੰਚੀ ਹੈ ਤਾਂ ਉਹ ਵਾਲਮੀਕਿ ਸਮਾਜ ਤੋਂ ਮਾਫੀ ਮੰਗਦੇ ਨੇ। ਫਿਲਮ ਕਾਲਾ ਹਿਰਨ ਨੂੰ ਲੈ ਕੇ ਜਾਰੀ ਵਿਵਾਦ ਦੇ ਦਰਮਿਆਨ ਫਿਲਮ ਦੇ ਪ੍ਰੋਡਿਊਸਰ ਅਮਿਤ ਜਾਨੀ ਨੇ ਸਲਮਾਨ ਖਾਨ ਦੀ ਲੀਗਲ ਟੀਮ ਦੇ ਨੋਟਿਸ ਤੇ ਰਿਐਕਸ਼ਨ ਦਿੱਤਾ। ਪੋਸਟ ਕੀਤੇ ਵੀਡੀਓ ਵਿੱਚ ਅਮਿਤ ਜਾਨੀ ਨੇ ਕਿਹਾ ਹੈ ਕਿ ਸਾਡੀ ਪੂਰੀ ਫਿਲਮ ਸਲਮਾਨ ਖਾਨ ਦੀ ਬਾਇਓਪਿਕ ਨਹੀਂ ਹੈ, ਸਾਡੀ ਪੂਰੀ ਫਿਲਮ ਸਲਮਾਨ ਖਾਨ ਦੇ ਨਜ਼ਰੀਏ ਤੋਂ ਨਹੀਂ ਹੈ। ਅਮਿਤ ਜਾਨੀ ਨੇ ਵੀਡੀਓ ਵਿੱਚ ਕਿਹਾ ਹੈ, ਸਲਮਾਨ ਖਾਨ ਦੀ ਲੀਗਲ ਟੀਮ ਦੇ ਵੱਲੋਂ ਨੋਟਿਸ ਭੇਜ ਕੇ ਸਾਡੇ ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਅਸੀਂ ਫਿਲਮ ਦੀ ਰਿਲੀਜ਼ ਰੋਕ ਦੇਈਏ ਅਤੇ 20 ਜੂਨ ਨੂੰ ਟੀਜ਼ਰ ਰਿਲੀਜ਼ ਨਾ ਕਰੀਏ। ਜ਼ਰਾ ਸੋਚੋ ਕਿ ਕੋਈ ਗਾਇਕ ਸਵੇਰੇ ਰਿਕਾਰਡਿੰਗ ਸਟੂਡੀਓ ਵਿੱਚ ਐਂਟਰ ਕਰਦਾ ਹੈ ਅਤੇ ਰਾਤ ਜਦ ਬਾਹਰ ਨਿਕਲਦਾ ਹੈ ਤਾਂ ਉਸਦੇ ਨਾਲ 21 ਪੂਰੀ ਤਰ੍ਹਾਂ ਦੇ ਨਾਲ ਰਿਕਾਰਡ ਕੀਤੇ ਗਏ ਗਾਣੇ ਹੁੰਦੇ ਨੇ। ਇਹ ਕੋਈ ਮਨਘੜਤ ਕਹਾਣੀ ਨਹੀਂ ਹੈ, ਬਲਕਿ 8 ਫਰਵਰੀ 1981 ਨੂੰ ਬੈਂਗਲੁਰੂ ਵਿੱਚ ਰਚਿਆ ਗਿਆ ਇੱਕ ਅਜਿਹਾ ਇਤਿਹਾਸ ਹੈ ਜਿਸ ਨੂੰ ਮਹਾਨ ਗਾਇਕ ਸ਼੍ਰੀਪਤੀ ਪੰਡਿਤਾ ਰਾਧੋਲਿਆ ਬਾਲਾ ਸੁਬਰਮਨਿਅਮ ਨੇ ਸੰਗੀਤਕਾਰ ਉਪੇਂਦਰ ਕੁਮਾਰ ਦੇ ਲਈ ਕੰਨੜ ਗੀਤਾ ਦੀ ਰਿਕਾਰਡਿੰਗ ਦੇ ਦੌਰਾਨ ਸੱਚ ਕਰਕੇ ਵਿਖਾਇਆ ਸੀ। ਉਹਨਾਂ ਨੇ ਇੱਕ ਦਿਨ ਵਿੱਚ 19 ਤਮਿਲ ਅਤੇ 16 ਹਿੰਦੀ ਗਾਣੇ ਰਿਕਾਰਡ ਕਰਨ ਦਾ ਬੇਜੋੜ ਕੀਰਤੀਮਾਨ ਸਥਾਪਿਤ ਕੀਤਾ ਸੀ। ਐਸਪੀ ਬਾਲਾ ਸੁਬਰਮਨਿਅਮ ਨੇ ਸੰਗੀਤ ਦੀ ਕੋਈ ਵੀ ਔਪਚਾਰਿਕ ਸ਼ਾਸਤਰ ਸਿੱਖਿਆ ਨਹੀਂ ਲਈ ਸੀ। ਸਾਲ 1981 ਵਿੱਚ ਐਸਪੀ ਬਾਲਾ ਸੁਬਰਮਨਿਅਮ ਨੇ ਫਿਲਮ ਏਕ ਦੂਜੇ ਕੇ ਲੀਏ ਤੋਂ ਹਿੰਦੀ ਸਿਨੇਮਾ ਵਿੱਚ ਕਦਮ ਰੱਖਿਆ। ਇਸ ਫਿਲਮ ਦੇ ਗਾਣੇ ਤੇਰੇ ਮੇਰੇ ਬੀਚ ਮੇ, ਕੈਸਾ ਹੈ ਯੇ ਬੰਧਨ ਅਨਜਾਨਾ ਨੇ ਉਹਨਾਂ ਨੂੰ ਦੂਜਾ ਕੌਮੀ ਪੁਰਸਕਾਰ

0: SBS South Asian.
1: ਅੱਖਾਂ ਨਾ ਜਰਾ ਵੀ ਅੱਖਾਂ ਹੋਰ ਕੀ ਤੈਨੂੰ ਦੇਖ ਕੇ ਬਦਲ ਗਈ ਤੋਰ ਜੀ ਨੀ ਚੜੀ ਜਾਂਦੀ ਲੋਰ ਲੋਰ ਲੋਰ ਲੋਰ ਜੀ ਨੀ ਚੜੀ ਜਾਂਦੀ ਲੋਰ ਲੋਰ ਲੋਰ ਲੋਰ ਜੀ ਪਹਿਲਾਂ ਲੰਘਦੀ ਦਿਹਾੜੀ।